0: ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਅਸੀਂ ਆਪਣਾ ਮੇਲਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਅੱਜ 1 ਤੋਂ ਲੈ ਕੇ 2 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ, ਜਿਹਦੇ ਵਿੱਚ ਤੁਹਾਨੂੰ ਅਸੀਂ ਵਧੀਆ ਵਧੀਆ ਗੀਤ ਸੁਣਾਵਾਂਗੇ। ਅਤੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਨਾਲ ਕੋਈ ਨਾ ਕੋਈ ਜੁੜੇ ਹੁੰਦੇ ਨੇ, ਸਾਡੇ ਨਾਲ ਕੋਈ ਨਾ ਕੋਈ ਗੈਸਟ ਆਉਂਦੇ ਨੇ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ ਜੀ ਸੱਜਣ ਅਦੀਪ ਜੀ, ਸਾਡੇ ਸਟੂਡੀਓ ਵਿੱਚ ਆਏ ਹੋਏ ਆ। ਉਹਨਾਂ ਨਾਲ ਇੰਟਰੋਡਕਸ਼ਨ ਕਰਨ ਤੋਂ ਪਹਿਲਾਂ ਅਤੇ ਉਹਨਾਂ ਦੇ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਉਹਨਾਂ ਦਾ ਇੱਕ ਜਿਹੜਾ ਸਭ ਤੋਂ ਮਸ਼ਹੂਰ ਗੀਤ ਆ ਉਹ ਸੁਣਦੇ ਹਾਂ, ਅਤੇ ਉਸ ਤੋਂ ਬਾਅਦ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਜਾਰੀ ਰੱਖਾਂਗੇ।
1: ਵੇਖਾਂ ਯਾਦਾਂ ਕੁਲੀਆਂ ਵਿੱਚ ਹਵਾਵਾਂ ਦੇ, ਅੱਜ ਵੀ ਕੰਡੇ ਚੁਗਦਾ ਤੇਰੀਆਂ ਰਾਵਾਂ ਦੇ, ਤੈਨੂੰ ਫਿਰ ਤੋਂ ਖੁਸ਼ ਵੇਖਣ ਲਈ ਆਇਆ ਹਾਂ। ਇਸ਼ਕਾਂ ਨੂੰ ਮੈਂ ਲੇਖੇ ਲਾਤਾ ਸਾਵਾਂ ਦੇ, ਇਸ਼ਕਾਂ ਨੂੰ ਮੈਂ ਲੇਖੇ ਲਾਤਾ ਸਾਵਾਂ ਦੇ,

0: ਜੀ ਦੋਸਤੋ, ਤੁਸੀਂ ਸੁਣਿਆ ਇਹ ਗੀਤ ਸੱਜਣ ਅਦੀਪ ਜੀ ਦੀ ਆਵਾਜ਼ ਦੇ ਵਿੱਚ, ਬੜਾ ਹੀ ਪਿਆਰਾ ਗੀਤ, ਇਸ਼ਕਾਂ ਦੇ ਲਿਖੇ ਗੀਤ ਹੈ ਜਿਹੜਾ ਕਿ ਤੁਸੀਂ ਸੁਣਿਆ, ਬਹੁਤ ਹੀ ਪਿਆਰਾ ਗੀਤ ਹੈ ਜਿਹਦੇ ਕਿ ਅੱਜ ਤੱਕ ਹੁਣ ਤੱਕ 207 million ਇਹਦੇ ਵਿਊਜ਼ ਹੋ ਚੁੱਕੇ ਆ, ਅਤੇ ਇਸ ਗੀਤ ਨੂੰ ਸੁਣਨ ਤੋਂ ਬਾਅਦ ਆਈ ਥਿੰਕ ਸਾਰਿਆਂ ਨੂੰ ਇਹ ਗੀਤ ਬਹੁਤ ਵਧੀਆ ਲੱਗਦਾ ਆ, ਅਤੇ ਮੈਂ ਹੁਣ ਸੱਜਣ ਅਦੀਪ ਜੀ ਦਾ ਸਵਾਗਤ ਕਰਦੀ ਹਾਂ ਆਪਣੇ ਸਟੂਡੀਓ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਵੈਲਕਮ, ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅਤੇ ਐਡੀਲੇਡ ਦੇ ਵਿੱਚ ਆਉਣ ਵੀ ਆਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਸੋ ਮੱਚ। ਅਤੇ ਸਾਡੇ ਜੱਗੀ ਭਾਈ ਦਾ ਜਿਹਨਾਂ ਕਰਕੇ ਮੈਂ ਐਡੀਲੇਡ ਵਿੱਚ ਆਇਆ ਉਹਨਾਂ ਦਾ ਵੀ ਧੰਨਵਾਦ, ਅਤੇ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਧੰਨਵਾਦ।
0: ਹਾਂਜੀ, ਮੇਰੇ ਨਾਲ ਐਕਚੁਲੀ ਮੈਂ ਦੱਸਣਾ ਭੁੱਲ ਗਈ, ਪਹਿਲਾਂ ਨੀਲਾ ਸ਼ੀਰੀ ਜੀ ਸਾਡੇ ਨਾਲ ਜੁੜੇ ਨੇ ਜਿਹੜੇ ਕਿ ਮੇਰੇ ਕੋਵਰਕਰ ਨੇ, ਜਿਹਨਾਂ ਨੇ ਅੱਜ ਨਾਲ ਹੀ ਇੰਟਰਵਿਊ ਲੈਣੀ ਆ ਮੇਰੇ ਨਾਲ ਸੱਜਣ ਜੀ ਦੀ, ਅਤੇ ਸ਼ੁਰੂਆਤ ਕਰਦੀ ਹਾਂ ਆਪਾਂ ਆਪਣੇ ਕੁਐਸਚਨਾਂ ਦੀ, ਅਤੇ ਸੱਜਣ ਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਿ ਜਦੋਂ ਤੁਸੀਂ ਮਿਊਜ਼ਿਕ ਦੇ ਨਾਲ ਜੁੜੇ, ਸਭ ਤੋਂ ਪਹਿਲਾਂ ਤੁਸੀਂ ਕਦੋਂ ਜੁੜੇ ਸੀਗੇ, ਜਿਸ ਤਰ੍ਹਾਂ ਕਿ ਸਕੂਲ ਦੇ ਵਿੱਚ ਤੁਹਾਨੂੰ ਕਿੱਦਾਂ ਲੱਗਾ ਕਿ ਹਾਂ ਮੈਨੂੰ ਮਿਊਜ਼ਿਕ ਦੇ ਨਾਲ ਜੁੜਨਾ ਚਾਹੀਦਾ ਜਾਂ ਮੈਨੂੰ ਹੋਬੀ ਆ ਮਿਊਜ਼ਿਕ ਦੇ ਨਾਲ?
1: ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਜਿਹੜੀ ਆਰਟ ਆ ਉਹਨੂੰ ਤੁਸੀਂ ਬਣਾ ਨਹੀਂ ਸਕਦੇ, ਉਹਨੂੰ ਤੁਸੀਂ ਸਿਰਫ ਤਰਾਸ਼ ਸਕਦੇ ਹੋ, ਅਤੇ ਕੋਈ ਬੰਦਾ ਕਲਾਕਾਰ ਬਣ ਨਹੀਂ ਸਕਦਾ, ਉਹ ਕਲਾਕਾਰ ਹੁੰਦਾ ਹੀ ਆ, ਅਤੇ ਇਹਦੇ ਵਿੱਚ ਗੋਡ ਗਿਫਟਡ ਜਿਹਨੂੰ ਕਹਿੰਦੇ ਹਾਂ ਆਪਾਂ, ਉਹ ਬਹੁਤ ਵੱਡੀ ਗੱਲ ਹੁੰਦੀ ਹੈ, ਬਹੁਤ ਇੰਪੋਰਟੈਂਸ ਹੁੰਦੀ ਆ, ਅਤੇ ਇਹ ਸਭ ਚੀਜ਼ਾਂ ਗੋਡ ਗਿਫਟਡ ਸੀਗੀਆਂ, ਅਤੇ ਅਸੀਂ ਮੈਂ ਉਹਨੂੰ ਤਰਾਸ਼ ਲਿਆ ਸਕੂਲ ਟਾਈਮ, ਤਰਾਸ਼ ਲਿਆ ਜ਼ਿਆਦਾ ਯੂਨੀਵਰਸਿਟੀ ਦੌਰਾਨ, ਜ਼ਿਆਦਾ ਤਰਾਸ਼ਿਆ ਆਪਦੇ ਆਪ ਨੂੰ, ਅਤੇ ਪਿੱਛੋਂ ਜਿਹੜੀ ਵੋਕਲ ਆ, ਜੋ ਮਾਇੰਡ ਸੈਟਅਪ ਆ, ਜੋ ਕਿਸੇ ਚੀਜ਼ ਨੂੰ ਸੋਚਣ ਦਾ ਨਜ਼ਰੀਆ, ਉਹ ਮੇਰਾ ਸ਼ੁਰੂ ਤੋਂ ਇੱਦਾਂ ਦਾ ਸੀਗਾ।
0: ਠੀਕ ਹੈ ਜੀ, ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਬੰਦਾ ਕਿਸੇ ਕੰਮ ਦੀ ਸ਼ੁਰੂਆਤ ਕਰਦੇ ਆ ਉਹਦੇ ਵਿੱਚ ਫੈਮਿਲੀ ਦੀ ਸਪੋਰਟ ਹੋਣਾ ਬਹੁਤ ਜ਼ਰੂਰੀ ਆ। ਜਦੋਂ ਤੁਸੀਂ ਮਿਊਜ਼ਿਕ ਦੇ ਨਾਲ ਜੁੜੇ ਜਾਂ ਗਾਣਾ ਸ਼ੁਰੂ ਕੀਤਾ, ਤੇ ਤੁਹਾਡੀ ਉਸ ਟਾਈਮ ਤੇ ਫੈਮਿਲੀ ਦੀ ਸਪੋਰਟ ਕਿਸ ਤਰ੍ਹਾਂ ਰਹੀ?
1: ਮੈਂ ਆਪਣੀ ਫੈਮਿਲੀ ਨੂੰ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਮੇਰੀ ਹਮੇਸ਼ਾ ਉਹਨਾਂ ਨੇ ਸਪੋਰਟ ਕੀਤੀ ਆ, ਅਤੇ ਕਦੇ ਵੀ ਇਹ ਨਹੀਂ ਕਿਹਾ ਕਿ ਇਸ ਕੰਮ ਵਿੱਚ ਪੈਸਾ, ਇਹ ਕੰਮ ਕਰਨ ਲੱਗ ਜਾ, ਕਿਉਂਕਿ ਹਮੇਸ਼ਾ ਪੇਰੈਂਟਸ ਕਹਿੰਦੇ ਆ ਕਿ ਜਿਹੜੇ ਕੰਮ ਵਿੱਚ ਤੁਹਾਨੂੰ ਬਿਜ਼ਨਸ ਦਿੰਦਾ ਤਾਂ ਪੇਰੈਂਟਸ ਕਹਿੰਦੇ ਕਿ ਉਹ ਕੰਮ ਕਰਨ ਲੱਗ ਜਾਓ, ਬਟ ਤੁਹਾਨੂੰ ਪਤਾ ਕਿ ਸੰਗੀਤ 'ਚ ਕਈ ਵਾਰ ਕਹਿ ਦਿੰਦੇ ਕਿ ਘਰ ਫੂਕ ਤਮਾਸ਼ਾ, ਬਟ ਫੈਮਿਲੀ ਨੇ ਮੈਨੂੰ ਕਦੇ ਵੀ ਇਹ ਨਹੀਂ ਕਿਹਾ ਕਿ ਤੂੰ ਇਹ ਕੰਮ ਨਾ ਕਰ, ਇਹ ਤੂੰ ਗਾਣੇ ਨਾ ਗਾ, ਵੀ ਇਹ ਕਲਾਕਾਰਾਂ ਦਾ ਕੁਛ ਨਹੀਂ ਵੱਟਿਆ ਜਾਂਦਾ ਹੁੰਦਾ, ਬਈ ਆਪਾਂ ਲੋਕਾਂ ਨੂੰ ਕੀ ਕਹਾਂਗੇ ਵੀ ਸਾਡਾ ਮੁੰਡਾ ਕਲਾਕਾਰ ਆ, ਤਾਂ ਇੱਦਾਂ ਦੀ ਕੋਈ ਵੀ ਗੱਲ ਨਹੀਂ ਸੀਗੀ ਫੈਮਿਲੀ 'ਚ। ਅਤੇ ਮੇਰੇ ਬ੍ਰਦਰ ਸਿਸਟਰ ਮੈਥੋਂ ਵੱਡੇ ਨੇ, ਅਤੇ ਉਹ ਬੜੇ ਐਜੂਕੇਟਡ ਨੇ, ਪੜ੍ਹੇ ਲਿਖੇ ਨੇ, ਉਹਨਾਂ ਨੇ ਮੈਨੂੰ ਬੜੀ ਸਪੋਰਟ ਕੀਤੀ ਆ, ਅਤੇ ਜੋ ਮੇਰਾ ਦਿਲ ਕੀਤਾ, ਜੋ ਮੈਂ ਕਰਨਾ ਚਾਹਿਆ, ਉਹ ਮੈਂ ਕੀਤਾ।
0: ਬਹੁਤ ਵਧੀਆ ਗੱਲ ਹੈ, ਫੈਮਿਲੀ ਦੀ ਸਪੋਰਟ ਜਿਹੜੀ ਹੈ ਸਭ ਤੋਂ ਵੱਡੀ ਚੀਜ਼ ਹੁੰਦੀ ਆ। ਕਈ ਵਾਰੀ ਇਸ ਤਰ੍ਹਾਂ ਹੁੰਦਾ ਨਾ ਪਰਿਵਾਰ ਦੇ ਵਿੱਚ, ਜਦੋਂ ਕੋਈ ਦੇਖਦੇ ਆ ਕਿ ਹਾਂ ਲੈ ਮੁੰਡਾ ਤੇ ਗਾਣ ਵੱਲ ਚੱਲ ਗਿਆ, ਜਾਂ ਇੱਦਾਂ ਕੀ ਕਹਿੰਦੇ ਹੁੰਦੇ ਪੇਰੈਂਟਸ, ਜਾਂ ਇਹ ਕਿਹੜੇ ਕੰਮਾਂ 'ਚ ਪੈ ਗਿਆ,
1: ਕਈ ਲੋਕ।
0: ਹਾਂਜੀ, ਅਤੇ ਵਧੀਆ ਗੱਲ ਹੈ ਕਿ ਤੁਹਾਡੀ ਫੈਮਿਲੀ ਨੇ ਸਪੋਰਟ ਕੀਤੀ ਆ, ਤੁਹਾਡੇ ਬ੍ਰਦਰ ਸਿਸਟਰ ਤੁਹਾਨੂੰ ਸਪੋਰਟ ਕਰਦੇ ਆ। ਅਤੇ ਨੀਲਾ ਸ਼੍ਰੀ ਜੀ, ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ ਇਸ ਟਾਈਮ?
2: ਹਾਂਜੀ, ਜਿਵੇਂ ਤੁਹਾਡੀ ਫੈਮਿਲੀ ਨੇ ਤਾਂ ਵਧੀਆ ਸਪੋਰਟ ਕੀਤੀ, ਤੁਸੀਂ ਵਧੇ ਸੀ, ਫਿਰ ਵੀ ਆਪਾਂ ਜਦੋਂ ਕਿਸੇ ਕੰਮ ਦੀ ਕੋਈ ਸ਼ੁਰੂਆਤ ਕਰਦੇ ਹਾਂ ਥੋੜ੍ਹੀਆਂ ਔਕੜਾਂ ਤਾਂ ਆਉਂਦੀਆਂ ਹੈ ਨਾ ਆਪਾਂ ਨੂੰ, ਤੁਹਾਨੂੰ ਕਿਹੜੀ ਕਿਹੜੀ ਔਕੜਾਂ ਦਾ ਸਾਹਮਣਾ ਕਰਨਾ ਪਿਆ?
1: ਔਕੜਾਂ ਦਾ ਸਾਹਮਣਾ ਮੈਂ, ਕਿਉਂਕਿ ਜਦੋਂ ਇਸ਼ਕਾਂ ਦੇ ਲਿਖੇ ਗੀਤ ਅਸੀਂ ਬਣਾਏ ਆ, ਮੇਰੀ ਹਮੇਸ਼ਾ ਇੱਕ ਸੋਚ ਸੀਗੀ, ਇੱਕ ਬੰਦੇ ਦੀ ਜਿਹੜੀ ਸੋਚ ਹੁੰਦੀ ਆ ਉਹ ਬੰਦੇ ਨੂੰ ਕਿਤੇ ਨਾ ਕਿਤੇ ਜ਼ਰੂਰ ਕਿਤੇ ਨਾ ਕਿਤੇ ਅੱਗੇ ਲੈ ਕੇ ਜਾਂਦੀ ਆ। ਮੇਰੀ ਸੋਚ ਸੀਗੀ ਕਿ ਮੈਂ ਇੱਦਾਂ ਦੀ ਚੀਜ਼ ਬਣਾਉਣੀ ਆ, ਕਿ ਮੇਰੇ ਮਨ 'ਚ ਇੱਕ ਇੱਦਾਂ ਦਾ ਸੀਗਾ ਕਿ ਮੈਂ, ਮੇਰੇ ਕੋਲ ਦਵਾਈ ਇੱਦਾਂ ਦੀ ਹੋਣੀ ਚਾਹੀਦੀ ਆ ਕਿ ਲੋਕ ਤੁਹਾਡੇ ਕੋਲ ਆਉਣ, ਬਈ ਯਾਰ ਆਰਾਮ ਆਉਂਦੇ ਨਾਲ, ਮੈਨੂੰ ਨਾ ਜਾਣਾ ਪਵੇ ਕਿਸੇ ਕੋਲੇ। ਅਤੇ ਮੈਂ ਉਹ ਚੀਜ਼ 'ਤੇ ਬਹੁਤ ਵਰਕ ਕੀਤਾ ਕਿ ਜਦੋਂ ਮੈਂ ਕੋਈ ਚੀਜ਼ ਹੀ ਇੱਦਾਂ ਦੀ ਬਣਾਉਣੀ ਆ ਕਿ ਮੈਨੂੰ ਇਹ ਨਾ ਹੋਵੇ ਕਿ ਮੈਨੂੰ ਉਹ ਸਟੇਜ 'ਤੇ ਖੜ੍ਹ ਕੇ ਮੌਕਾ ਮਿਲੇ, ਬਾਈ ਮੈਨੂੰ ਟਾਈਮ ਨਹੀਂ ਦਿੱਤਾ ਤੁਸੀਂ, ਮੈਨੂੰ ਇੱਦਾਂ ਨਾ ਸੋਚਣਾ ਪਵੇ ਕਿ ਯਾਰ ਮੇਰੇ ਕੋਲ, ਮੇਰੀ ਤਾਂ ਕੋਈ ਗੱਲ ਨਹੀਂ ਸੁਣਦਾ, ਮੇਰੇ ਕੋਲ, ਮੇਰਾ ਤਾਂ ਕੋਈ ਮਿਊਜ਼ਿਕ ਨਹੀਂ ਬਣਾਉਂਦਾ, ਮੈਨੂੰ ਤਾਂ ਕੰਪਨੀ ਦਾ ਕੋਈ ਪੈਸਾ ਨਹੀਂ ਦਿੰਦਾ।
0: ਹਾਂਜੀ,
1: ਮੇਰੀ ਇੱਦਾਂ ਦੀ ਸੋਚ ਨਹੀਂ ਸੀਗੀ, ਮੈਂ ਕਿਹਾ ਕਿ ਮੈਂ ਪ੍ਰੋਡਕਟ ਹੀ ਇੱਦਾਂ ਦਾ ਬਣਾਉਣਾ, ਕਿਉਂਕਿ ਜਿਹੜਾ ਜਿਹੜੀ ਇੰਡਸਟਰੀ ਆ ਨਾ, ਬਿਜ਼ਨਸ ਆ, ਬਿਜ਼ਨਸ ਇੱਕ ਵਪਾਰੀ ਬੰਦਾ ਕਰਦਾ, ਅਤੇ ਵਪਾਰੀ ਬੰਦਾ ਉਹੀ ਆ ਕਿ ਜੇ ਉਹਨੂੰ ਉਸ ਤੋਂ ਪ੍ਰੋਫਿਟ ਦਿਸਦਾ।
2: ਹਾਂਜੀ,
1: ਅਤੇ ਮੈਂ ਕਿਹਾ ਜੇ ਮੇਰੀ ਚੀਜ਼ 'ਚ ਪ੍ਰੋਫਿਟ ਹੋਊਗਾ ਤਾਂ ਉਹ ਮੇਰੇ ਚੀਜ਼ 'ਤੇ ਜ਼ਰੂਰ ਪੈਸਾ ਲਾਊਗਾ, ਅਤੇ ਮੈਂ ਪ੍ਰੋਫਿਟੇਬਲ ਚੀਜ਼ ਬਣਾਉਣੀ ਆ। ਤਾਂ ਮੈਂ ਕਦੇ ਵੀ ਕਿਸੇ ਕੋਲੋਂ ਸਮਾਂ ਨਹੀਂ ਮੰਗਿਆ, ਕਦੇ ਵੀ ਕਿਸੇ ਕੋਲ ਸਟੇਜ 'ਤੇ ਸਮਾਂ ਨਹੀਂ ਮੰਗਿਆ ਅੱਜ ਤੱਕ, ਨਾ ਮੈਂ ਕਦੇ ਕਿਸੇ ਕੋਲ ਇਹ ਕਿਹਾ ਕਿ ਮੇਰੇ 'ਤੇ ਪੈਸਾ ਲਾ ਦਿਓ, ਅਤੇ ਨਾ ਮੈਂ ਕਦੇ ਕਿਸੇ ਨੂੰ ਇਹ ਕਿਹਾ ਕਿ ਯਾਰ ਬਈ ਆਹ ਚੀਜ਼ ਅਸੀਂ ਬਣਾਉਣੇ ਆ, ਮੈਂ ਕਿਸੇ ਕੰਪਨੀ ਦੇ ਦਰਵਾਜ਼ੇ ਵੀ ਨਹੀਂ ਕਿਹਾ ਕਦੇ ਗਿਆ, ਇਹ ਮੇਰੀ ਖੁਸ਼ਕਿਸਮਤੀ ਲਾ ਲਓ, ਬਾਕੀ ਮੇਰੀ ਸੋਚ ਲਾ ਲਓ। ਤੇ ਮੈਂ ਪ੍ਰੋਡਕਟ ਹੀ ਇਦਾਂ ਦੇ ਬਣਾਏ ਕਿ ਕੰਪਨੀਆਂ ਮੇਰੇ ਕੋਲ ਖੁਦ ਚੱਲ ਕੇ ਆਈਆਂ।
2: ਮਤਲਬ ਤੁਸੀਂ ਆਪਣੇ ਆਪ ਨੂੰ ਤਰਾਸ਼ਣ ਦੇ ਜੋ
1: ਮੈਂ ਹਮੇਸ਼ਾ ਆਪਣੇ ਤੇ ਵਰਕ ਕੀਤਾ। ਅੱਜ ਵੀ ਅੱਜ ਦੀ ਘੜੀ ਵੀ ਮੈਂ ਆਪਣੇ ਆਪ ਨੂੰ ਦੇਖਦਾ, ਮੈਂ ਕਦੇ ਵੀ ਇਹ ਨਹੀਂ ਕਹਿੰਦਾ ਕਿ ਕਿਸੇ ਕੰਪਨੀ ਨੂੰ ਵੀ ਨਹੀਂ ਕਹਿੰਦਾ ਕਿ ਮੇਰਾ ਗਾਣਾ ਕਰ ਦਿਓ, ਕਿਸੇ ਕਿਸੇ ਪ੍ਰਮੋਟਰ ਨੂੰ ਵੀ ਨਹੀਂ ਕਹਿੰਦਾ ਜਾਂ ਕਿਸੇ ਨੂੰ ਵੀ ਮੈਂ ਮੇਰਾ ਸ਼ੋਅ ਕਰਾ ਦਿਓ, ਮੈਨੂੰ ਟਾਈਮ ਦੇ ਦਿਓ, ਮੈਂ ਕਦੇ ਨਹੀਂ ਕਹਿੰਦਾ। ਮੈਂ ਕਹਿੰਦਾ ਕਿ ਮੈਂ ਜੇ ਮੇਰੇ 'ਚ ਕਾਬਲੀਅਤ ਹੋਊਗੀ ਚੀਜ਼ਾਂ ਹੋਣਗੀਆਂ ਸਾਰੇ ਮੇਰੇ ਕੋਲ ਆਉਣਗੇ।
2: ਮਤਲਬ ਜੀ ਤੋੜ ਮਿਹਨਤ ਕੀਤੀ ਤੁਸੀਂ। ਹਾਂਜੀ ਬਹੁਤ ਅੱਛੇ। ਹਾਂਜੀ ਹਾਂਜੀ ਪਰਮਜੀਤ ਜੀ।
0: ਹਾਂਜੀ ਮੇਰਾ ਅਗਲਾ ਕੁਸ਼ਚਨ ਇਹ ਹੈ ਕਿ ਤੁਹਾਡੇ ਇੰਨੇ ਗੀਤ, ਸੋਹਣੇ ਸੋਹਣੇ ਗੀਤ ਤੁਹਾਡੇ ਆਏ ਆ, ਤੁਹਾਡਾ ਖੁਦ ਦਾ ਫੇਵਰਟ ਕਿਹੜਾ ਸੌਂਗ ਆ ਜਿਹੜਾ ਤੁਸੀਂ ਆਪ ਸੁਣਨਾ ਪਸੰਦ ਕਰਦੇ ਹੋ?
1: ਮੈਂ ਸਾਰੇ ਗੀਤ ਮੈਨੂੰ ਜਿਹੜੇ ਮੈਂ ਬਣਾਏ ਨੇ ਮੇਰੇ ਬੜੇ ਦਿਲ ਤੋਂ ਬਣਾਏ ਨੇ, ਜਿਵੇਂ ਕਮਾਂ ਨੂੰ ਸਾਰੇ ਬੱਚੇ ਪਿਆਰੇ ਹੁੰਦੇ ਆ, ਉਹ ਗੱਲ ਆ ਕਿ ਮੈਨੂੰ ਸਾਰੇ ਗੀਤ ਪਿਆਰੇ ਆਪਦੇ ਲੱਗਦੇ ਨੇ। ਬਟ ਜਦੋਂ ਕੋਈ ਚੀਜ਼ ਲੋਕਾਂ ਤੱਕ ਪਹੁੰਚਦੀ ਆ ਤਾਂ ਉਹ ਇੱਕ ਕਲਾਕਾਰ ਦੀ ਨਾ ਹੋ ਕੇ ਲੋਕਾਂ ਦੀ ਹੋ ਜਾਂਦੀ ਆ, ਤਾਂ ਲੋਕ ਉਹਨੂੰ ਬਹੁਤ ਜ਼ਿਆਦਾ ਸਲਾਹੁੰਦੇ ਨੇ, ਅਤੇ ਫਿਰ ਕਿਤੇ ਨਾ ਕਿਤੇ ਥੋੜ੍ਹਾ ਮਾਇੰਡ ਸੈਟਅਪ ਵੀ ਆ, ਜਦੋਂ ਲੋਕ ਉਹਨੂੰ ਬਹੁਤ ਜ਼ਿਆਦਾ ਸਲਾਹੁੰਦੇ ਨੇ ਤੁਹਾਨੂੰ ਵੀ ਕਿਤੇ ਨਾ ਕਿਤੇ ਉਹ ਚੀਜ਼ ਚੰਗੀ ਲੱਗਣ ਲੱਗ ਜਾਂਦੀ ਆ। ਅਤੇ ਮੇਰੇ ਉਹਨਾਂ ਗੀਤਾਂ ਵਿੱਚ ਜਿਵੇਂ ਇਸ਼ਕਾਂ ਦੇ ਲੇਖੇ ਹੋ ਗਿਆ ਕਿ ਬਾਕੀ ਆਪਾਂ ਤੜਕੇ ਲੜਕੇ, ਇਹਨਾਂ ਗੀਤਾਂ ਨੂੰ ਬੜੀ ਮੁਹੱਬਤ ਦਿੱਤੀ ਲੋਕਾਂ ਨੇ, ਅਤੇ ਮੈਂ ਅਕਸਰ ਇਹਨਾਂ ਨੂੰ ਹੀ ਗੀਤਾਂ ਨੂੰ ਗੁਣਗੁਣਾਉਂਦਾ ਹੁੰਦਾ। ਪਰ ਗੀਤ ਮੈਨੂੰ ਆਪਣੇ ਸਾਰੇ ਪਿਆਰੇ ਨੇ, ਸਾਰੇ ਮੈਂ ਬੜੇ ਦਿਲੋਂ ਬਣਾਏ, ਅਤੇ ਹਰ ਇੱਕ ਕੋਈ ਗੀਤ ਬਹੁਤ ਜ਼ਿਆਦਾ ਲੋਕਾਂ ਨੇ ਪਿਆਰ ਦਿੱਤਾ, ਕਿਸੇ ਨੂੰ ਨਹੀਂ ਦਿੱਤਾ, ਬਟ ਮੈਨੂੰ ਪਿਆਰੇ ਸਾਰੇ ਨੇ।
2: ਹਾਂਜੀ ਬਿਲਕੁਲ ਸਹੀ।
0: ਠੀਕ ਹੈ ਜੀ, ਕਿਉਂ ਨਾ ਫਿਰ ਆਪਾਂ ਅਗਲਾ ਗੀਤ ਹੀ ਤੁਹਾਡਾ ਸੁਣਦੇ
1: ਹਾਂ। ਆ ਜ਼ਰੂਰ ਜ਼ਰੂਰ।
0: ਤੇ ਕਿਉਂ ਰੁਸਦੀ ਜਿਹੜਾ ਅਗਲਾ ਗੀਤ ਤੁਹਾਡਾ ਸੁਣਦੇ ਹਾਂ ਆਪਾਂ, ਤੇ ਇਸ ਗੀਤ ਤੋਂ ਬਾਅਦ ਆਪਾਂ ਮਿਲਦੇ ਹਾਂ ਤੇ ਗੱਲਾਂ ਬਾਤਾਂ ਜਾਰੀ ਰੱਖਾਂਗੇ।

0: ਹੈਲੋ ਦੋਸਤੋ, ਤੁਸੀਂ ਇਹ ਸੱਜਣ ਅਦੀਬ ਜੀ ਦੀ ਆਵਾਜ਼ ਦੇ ਵਿੱਚ ਕਿਊਰਸ ਦੀ ਗਾਣਾ ਸੁਣਿਆ। ਬੜਾ ਹੀ ਪਿਆਰਾ ਗਾਣਾ ਜਿਹੜਾ ਇਹ ਹੈਗਾ ਸੱਜਣ ਅਦੀਬ ਜੀ ਦਾ। ਦੋਸਤੋ, ਤੁਹਾਨੂੰ ਦੱਸਿਆ ਅਸੀਂ, ਤੁਸੀਂ ਸੁਣ ਰਹੇ ਹੋ ਰੇਡੀਓ ਐਡੀਲੇਟ 101.5, ਜਿਹੜਾ ਕਿ ਇਹ ਸਾਡਾ ਆਪਣਾ ਮੇਲਾ ਪ੍ਰੋਗਰਾਮ ਹਰ ਚੌਥੇ ਐਤਵਾਰ ਪੇਸ਼ ਕੀਤਾ ਜਾਂਦਾ ਆ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖਰੇ ਵੱਖਰੇ ਕਲਾਕਾਰਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਅਤੇ ਉਹਨਾਂ ਦੇ ਹੀ ਮਨਪਸੰਦ ਦੇ ਗੀਤ ਸੁਣਾਉਂਦੇ ਹਾਂ। ਮੇਰੇ ਨਾਲ ਨੇ ਮਧੂਸ਼੍ਰੀ ਜੀ, ਅਗਲਾ ਕੁਐਸਚਨ ਜਿਹੜਾ ਉਹ ਪੁੱਛਣਗੇ ਸਾਡੇ ਜਿਹੜੇ ਅੱਜ ਦੇ ਗੈਸਟ ਆਏ ਹੋਏ ਨੇ ਉਹਨਾਂ ਨੂੰ।
1: ਸੱਜਣ ਅਦੀਪ ਜੀ, ਤੁਹਾਡੇ ਜਿਹੜੇ ਗੀਤ ਹੈ ਆਪਾਂ ਸੁਣਦੇ ਹਾਂ, ਉਹਨਾਂ 'ਚ ਨਾ ਭਾਵਨਾਵਾਂ ਬੜੀ ਖੂਬਸੂਰਤੀ ਨਾਲ ਦਰਸਾਈਆਂ ਗਈਆਂ ਹੁੰਦੀਆਂ, ਅਤੇ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਉਹ ਤੁਹਾਡੇ ਆਪਣੇ ਜ਼ਿੰਦਗੀ ਦੇ ਐਕਸਪੀਰੀਅੰਸ ਹੁੰਦੇ ਆ, ਅਨੁਭਵ ਹੁੰਦੇ ਆ, ਉਹ ਕਿਸ ਚੀਜ਼ ਤੋਂ ਪ੍ਰੇਰਿਤ ਹੁੰਦੀਆਂ ਨੇ?
2: ਕਿਉਂਕਿ ਅਸੀਂ ਸਮਾਜ 'ਚ ਰਹਿੰਦੇ ਹਾਂ ਅਤੇ ਉਹ ਚੀਜ਼ ਓਬਜ਼ਰਵ ਕਰਦੇ ਹਾਂ, ਕਿਉਂਕਿ ਇਸ਼ਕਾਂ ਦੇ ਲੇਖੇ ਲੱਗ ਗਏ ਜਾਂ ਆਪਾਂ ਤੜਕੇ ਲੜਕੇ ਹੱਥ ਨੇ, ਕੁਝ ਕਿ ਹਰ ਇੱਕ ਘਰ ਦੀ ਕਹਾਣੀ ਆ, ਇੱਕ ਇਸ਼ਕ 'ਚ ਡੁੱਬੇ ਆਸ਼ਕ ਦੀ ਕਹਾਣੀ ਆ, ਤਾਂ ਉਹ ਸਾਡੇ ਨਾਲ ਚੀਜ਼ਾਂ ਹੁੰਦੀਆਂ ਨੇ। ਬਟ ਇੱਕ ਜਿਹੜਾ ਕਲਾਕਾਰ ਆ ਉਹ ਇੱਕ ਮਾਧਿਅਮ ਆ, ਉਹ ਵੋਕਲ ਰਾਹੀਂ ਉਹ ਚੀਜ਼ ਪ੍ਰੈਜੈਂਟ ਕਰ ਦਿੰਦਾ, ਅਤੇ ਗਾਣਾ ਬਸ ਉਹੀ ਆ, ਮੈਂ ਮੰਨਦਾ ਕਿ ਜੋ ਲੋਕਾਂ ਨਾਲ ਕਨੈਕਟ ਹੋਵੇ, ਜੋ ਲੋਕਾਂ ਨੂੰ ਲੱਗੇ ਕਿ ਹਾਂ ਇਹ ਤਾਂ ਮੇਰੀ ਗੱਲ ਆ, ਹੁੰਦੀ ਉਹ ਸਭ ਦੀ ਗੱਲ ਆ, ਅਤੇ ਅਸੀਂ ਬਸ ਮਾਧਿਅਮ ਰਾਹੀਂ ਹਾਂ ਉਹਨਾਂ ਤੱਕ ਪਹੁੰਚਾਉਣੇ ਆ, ਅਤੇ ਇਹ ਸਾਰੀਆਂ ਅਸੀਂ ਸਮਾਜ 'ਚ ਚੀਜ਼ਾਂ ਕਲੈਕਟ ਕਰਦੇ ਹਾਂ ਅਤੇ ਉਹਨੂੰ ਵੋਕਲ ਰਾਹੀਂ ਜਾਂ ਉਹਦੀ ਕੰਪੋਜ਼ ਕਰਕੇ ਚੀਜ਼ਾਂ, ਕਿਉਂਕਿ ਅਸੀਂ ਵੀ ਸਮਾਜ 'ਚ ਰਹਿੰਦੇ ਹਾਂ ਤਾਂ ਉਹ ਚੀਜ਼ ਨੂੰ ਫੀਲ ਕਰਦੇ
1: ਹਾਂ। ਇਹ ਚੀਜ਼ ਆ ਜਿਵੇਂ ਤੁਹਾਡਾ ਪਤੀਲੀ ਚਾਹ ਦੀ, ਉਹਦੇ ਵਿੱਚ ਪੂਰੀ ਪਿੰਡ ਦੀ ਜ਼ਿੰਦਗੀ, ਸੱਭਿਆਚਾਰ ਦਰਸਾਇਆ ਗਿਆ, ਤੁਹਾਡਾ ਪੂਰਾ ਕਨੈਕਸ਼ਨ ਦਿਖਾਇਆ ਗਿਆ ਵੀ ਤੁਸੀਂ ਆਪਣੇ ਸੱਭਿਆਚਾਰ ਨਾਲ ਕਿਵੇਂ ਜੁੜੇ ਹੋਏ ਹੋ, ਹਨਾ? ਇਹ ਬੜਾ ਵਧੀਆ ਲੱਗਦਾ। ਹਾਂਜੀ ਪਰਮਜੀਤ ਜੀ, ਤੁਸੀਂ?
0: ਹਾਂਜੀ, ਮੇਰਾ ਅਗਲਾ ਕੁਐਸਚਨ ਇਹ ਹੈ ਤੁਹਾਨੂੰ ਕਿ ਤੁਸੀਂ ਜਿਹੜੇ ਗੀਤ ਲਿਖਦੇ ਹੋ ਉਹਨਾਂ ਵਿੱਚ ਕਾਫੀ ਲਿਖਦੇ ਹੋ, ਜ਼ਿਆਦਾਤਰ ਜਿਹੜੇ ਹੁਣ ਤੱਕ ਤੁਹਾਡੇ ਗੀਤ ਆਏ ਨੇ, ਇਸ਼ਕ ਮੁਹੱਬਤ ਪਿਆਰ ਵਾਲੀ ਗੱਲ ਕਾਫੀ ਹੁੰਦੀ ਆ, ਤੇ ਉਹਦਾ ਕੀ ਕਾਰਨ ਆ ਉਹਦੇ ਪਿੱਛੇ?
2: ਨਹੀਂ, ਮੈਂ ਪੰਜਾਬੀ ਰੂਟਸ ਵਾਲੇ ਜਾਂ ਜਿਵੇਂ ਦੇਸ ਮਾਲਵਾ ਸਾਡਾ ਹੈ, ਦੇਸ ਮਾਲਵਾ ਜਾਂ ਪਿੰਡਾਂ ਦੇ ਜਾਏ ਹਾਂ, ਉਹ ਵੀ ਗੀਤ ਗਾਏ ਨੇ, ਕਿਉਂਕਿ ਇੱਕ ਆਰਟਿਸਟ ਹਰ ਇੱਕ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕਰਦਾ, ਅਤੇ ਇਸ਼ਕ ਮੁਹੱਬਤ ਵਾਲੇ ਵੀ ਮੈਂ ਗਾਏ ਨੇ, ਕਾਫੀ ਗਾਏ ਨੇ, ਅਤੇ ਹਰ ਇੱਕ ਫੀਲ ਨਾਲ ਗਾਉਣ ਦੀ ਕੋਸ਼ਿਸ਼ ਕੀਤੀ ਹੈ। ਬਟ ਇਹਦੇ ਪਿੱਛੇ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਦਿਲ 'ਤੇ ਸੱਟ ਵੱਜੀ ਵੀ ਹੈ ਤਾਂ ਇਸ਼ਕ ਮੁਹੱਬਤ ਵਾਲੇ ਗਾਉਂਦਾ, ਇਸ ਚੀਜ਼ ਨੂੰ ਵੱਧ ਮਹਿਸੂਸ ਕਰਦਾ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਜਦੋਂ ਵੀ ਕੋਈ ਰੋਮੈਂਟਿਕ ਗੀਤ, ਜਿੱਦਾਂ ਵੀ ਕੋਈ ਸ਼ਾਇਰੀ ਮੈਨੂੰ ਚੰਗੀ ਲੱਗਦੀ ਹੈ ਤਾਂ ਮੈਂ ਉਹਨੂੰ ਗੁਣਗੁਣਾਉਣਾ ਜ਼ਰੂਰ ਹਾਂ। ਮੇਰੇ ਬੀਟ ਸੌਂਗ ਵੀ ਜਿੱਦਾਂ ਜਿੰਨੀ ਸਾਡੀ ਜੋੜੀ ਜੱਚਦੀ, ਉਹਨਾਂ ਨੂੰ ਵੀ ਲੋਕਾਂ ਨੇ ਬੜਾ ਪਿਆਰ ਦਿੱਤਾ, ਉਹ ਵੀ ਮੈਂ ਬੜੇ ਦਿਲੋਂ ਗਾਏ ਨੇ ਗੀਤ, ਅਤੇ ਬਟ ਇਹ ਆ ਕਿ ਕੁਛ ਇਸ਼ਕ ਮੁਹੱਬਤ ਵਾਲੇ ਗੀਤ ਲੋਕਾਂ ਦੇ ਦਿਲਾਂ ਤੱਕ ਜ਼ਿਆਦਾ ਪਹੁੰਚੇ ਨੇ, ਅਤੇ ਉਹ ਮੈਨੂੰ ਲੱਗਦਾ ਕਿ ਕਿਤੇ ਕਿਤੇ ਇਹ ਹੋ ਜਾਂਦਾ ਕਿ ਬਈ ਇਹਦੇ ਦਿਲ 'ਤੇ ਸੱਟ ਵੱਜੀ ਵੀ ਆ ਤਾਂ ਕਰਕੇ,
1: ਕਿਉਂਕਿ ਹਰ ਇੱਕ ਦੀ ਕਹਾਣੀ ਹੁੰਦੀ ਹੈ ਕੁਛ ਨਾ ਕੁਛ, ਜਿਵੇਂ ਤੁਸੀਂ ਕਹਿੰਦੇ ਕਾਲਜ ਯੂਨੀਵਰਸਿਟੀ ਪੜ੍ਹਿਆ, ਉੱਥੇ ਦੇਖਿਆ ਹੋਇਆ, ਬਸ ਉਹ ਚੀਜ਼ ਗੀਤਾਂ 'ਚ ਦਰਸਾ ਦਿੰਦੇ ਹੋ ਤੁਸੀਂ?
2: ਹਾਂ ਉਹੀ ਆ ਕਿ ਗੀਤ ਮੈਂ ਸਾਰੇ ਗਾਏ ਨੇ, ਇਸ਼ਕਾਂ ਦੇ ਲੇਖੇ ਜਾਂ ਇਸ਼ਕ ਮੁਹੱਬਤ ਵਾਲੇ ਵੀ, ਜੋੜੀਆਂ ਵਾਲੇ ਵੀ, ਕਪਲ ਸੌਂਗ ਵੀ ਗਾਏ ਨੇ, ਫੈਮਿਲੀ ਸੌਂਗ ਵੀ ਗਾਏ ਨੇ, ਅਤੇ ਪਿੰਡ ਰੂਟਸ ਵਾਲੇ ਵੀ ਗਾਏ ਨੇ।
1: ਇਹਦੇ ਨਾਲ ਹੀ ਮਿਲਦਾ ਜੁਲਦਾ ਸਵਾਲ ਹੈ ਸੱਜਣ ਜੀ, ਵੀ ਕੋਈ ਵੀ ਨਵਾਂ ਗੀਤ ਬਣਾਉਣ ਤੋਂ ਪਹਿਲਾਂ ਤੁਹਾਡੀ ਕੀ ਸੋਚ ਹੁੰਦੀ, ਕੀ ਸੋਚਦੇ ਹੋ, ਮਤਲਬ ਕੋਈ ਵਿਸ਼ਾ ਜਾਂ ਕੀ, ਮਤਲਬ ਕਿਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋ ਪਹਿਲਾਂ?
2: ਸਭ ਤੋਂ ਪਹਿਲਾਂ ਫੀਲਿੰਗ, ਕਨੈਕਸ਼ਨ,
1: ਹਾਂਜੀ,
2: ਜੋ ਮਹਿਸੂਸ ਕਰਦੇ ਹੋ ਤੁਸੀਂ,
1: ਮੈਂ ਕਨੈਕਟ ਹੋ ਸਕਦਾ।
2: ਹਾਂ, ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਜੋ ਗੱਲ ਕਨੈਕਟ ਹੋ ਸਕੇ, ਜੋ ਲੋਕ ਮਹਿਸੂਸ ਕਰਦੇ ਹੋਣ, ਜੋ ਗੱਲ ਲੋਕਾਂ ਨੂੰ ਲੱਗਦੀ ਹੋਵੇ ਸਾਡੀ ਗੱਲ ਆ, ਉਹ ਗੱਲ ਸਭ ਤੋਂ ਪਹਿਲਾਂ ਅਸੀਂ ਸੋਚਦੇ ਹਾਂ। ਬਾਕੀ ਗੱਲਾਂ, ਉਹਦਾ ਮਿਊਜ਼ਿਕ ਗਰੂਪ, ਚੀਜ਼ਾਂ, ਉਹ ਬਾਅਦ ਦੀਆਂ ਗੱਲਾਂ ਨੇ। ਪਹਿਲਾਂ ਅਸੀਂ ਸੋਚਦੇ ਹਾਂ ਕਿ ਹਾਂ ਇਹ ਗੱਲ ਲੋਕਾਂ ਦੀ ਆ, ਇਹ ਸਾਰੇ ਇਹਦੇ ਨਾਲ ਕਨੈਕਟ ਹੋ ਸਕਣਗੇ, ਇਹਨੂੰ ਮਹਿਸੂਸ ਕਰ ਸਕਣਗੇ,
1: ਇਹੀ ਤਾਂ ਮੇਨ ਚੀਜ਼ ਹੈ। ਤਾਂ ਹੀ ਤਾਂ ਦੇਖੋ ਲੋਕਾਂ ਤੱਕ ਆਵਾਜ਼ ਪਹੁੰਚਦੀ ਹੈ, ਵਿਊਜ਼ ਤਾਂ ਹੀ ਇੰਨੇ ਜ਼ਿਆਦਾ ਹੋ ਜਾਂਦੇ,
2: ਇਹ ਚੀਜ਼।
1: ਹਾਂਜੀ, ਬਹੁਤ ਵਧੀਆ ਜੀ। ਹਾਂਜੀ ਪਰਮਜੀਤ ਜੀ, ਤੁਸੀਂ ਅੱਗੇ?
0: ਹਾਂਜੀ ਦੋਸਤੋ, ਤੁਹਾਨੂੰ ਦੱਸ ਰਹੀ ਹੈ ਤੁਸੀਂ ਸੁਣ ਰਹੇ ਰੇਡੀਓ ਐਡੀਲੇਟ 101.5, ਅਤੇ ਅੱਜ ਸਾਡੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ ਸੱਜਣ ਅਦੀਪ ਜੀ, ਅਤੇ ਉਹ ਇਸ ਟਾਈਮ ਐਡੀਲੇਟ ਦੇ ਵਿੱਚ ਹੈ, ਅਤੇ ਕੱਲ੍ਹ ਇਹਨਾਂ ਦਾ ਇੱਕ ਇਵੈਂਟ ਹੋਣ ਜਾ ਰਿਹਾ ਜਿਹੜਾ ਕਿ ਜੱਗੀ ਭਾਅ ਜੀ ਨੇ ਔਰਗਨਾਈਜ਼ ਕੀਤਾ ਆ, ਪਲੱਸ ਟੂ ਬੋਇਜ਼ ਇੰਟਰਟੇਨਮੈਂਟ ਵੱਲੋਂ ਇਹ ਔਰਗਨਾਈਜ਼ ਹੋਇਆ, ਅਤੇ ਮੈਂ ਥੋੜ੍ਹਾ ਜਿਹਾ ਹੁਣ ਜੱਗੀ ਭਾਅ ਜੀ ਨੂੰ ਪੁੱਛੂੰਗੀ, ਤੁਸੀਂ ਪਲੀਜ਼ ਇਸ ਇਵੈਂਟ ਬਾਰੇ ਕੁਛ ਦੱਸਣਾ ਚਾਹੋਗੇ ਸਰੋਤਿਆਂ ਨੂੰ?
3: ਹਾਂਜੀ, ਪਹਿਲਾਂ ਤਾਂ ਜੀ 101.5 ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਅੱਜ ਮੌਕਾ ਦਿੱਤਾ, ਅਤੇ ਰਿਚ ਐਂਡ ਰੀਅਲ ਪ੍ਰੋਗਰਾਮ ਅਸੀਂ ਐਵਰੀ ਸੰਡੇ ਐਂਡ ਆਫ ਦ ਮੰਥ ਅਸੀਂ ਸਾਰੇ ਗੱਡੀਆਂ 'ਚ ਵੀ ਸੁਣਦੇ ਹਾਂ, ਅਤੇ ਬਹੁਤ ਪਿਆਰ ਤੁਹਾਨੂੰ ਮਿਲ ਰਿਹਾ। ਮੈਂ ਤੁਹਾਨੂੰ ਦੋਵਾਂ ਨੂੰ ਇਹਦਾ ਦੇਣਾ ਚਾਹੂੰਗਾ ਜੀ, ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਆਪਣੀ ਪੰਜਾਬੀ ਮਾਂ ਬੋਲੀ ਲਈ।
0: ਥੈਂਕ ਯੂ ਜੀ।
3: ਇਹ ਪੰਜਵਾਂ ਮੇਲਾ ਪੰਜਾਬਣਾਂ ਦਾ ਹੋਣ ਜਾ ਰਿਹਾ ਪੰਜਾਬ ਦੇ ਉੱਗੇ ਮਹਾਨ ਕਲਾਕਾਰ ਸੱਜਣ ਅਦੀਪ ਜੀ ਦੇ ਨਾਲ।
0: ਹਾਂਜੀ,
3: ਤੇ ਟਿਕਟਸ ਆਲਮੋਸਟ ਸਾਰੀਆਂ ਵਿਕੀ ਚੁੱਕੀਆਂ ਨੇ, ਅਤੇ ਜਿਨ੍ਹਾਂ ਜਿਨ੍ਹਾਂ ਨੇ ਟਿਕਟਸ ਨਹੀਂ ਲਈਆਂ ਮੈਂ ਚਾਹਾਂਗਾ ਕਿ ਉਹ ਆਪੋ ਆਪਣੀਆਂ ਟਿਕਟਸ ਲੈ ਲੈਣ। ਸਿਕਿਉਰਿਟੀ, ਫੂਡ ਸਟਾਲ, ਸੂਟਾਂ ਦੇ ਸਟਾਲ, ਆਪਣੀਆਂ ਭੈਣਾਂ ਲਈ ਸਾਰਾ ਕੁਛ ਉੱਥੇ ਪ੍ਰਬੰਧ ਕੀਤਾ ਗਿਆ ਜੀ।
0: ਅਤੇ
3: ਵੱਧ ਚੜ ਕੇ ਹਰ ਸਾਲ ਇੰਨਾ ਪਿਆਰ ਮਿਲਦਾ ਇਹ ਮੇਲਾ ਪੰਜਾਬਣਾਂ ਦੇ ਨੂੰ, ਅਤੇ ਉਮੀਦ ਹੈ ਇਸ ਵਾਰ ਵੀ ਇੰਨਾ ਹੀ ਪਿਆਰ ਮਿਲੂਗਾ ਜੀ।
0: ਹਾਂਜੀ, ਜ਼ਰੂਰ ਉਮੀਦ ਕਰਦੇ ਹਾਂ। ਸਾਰੇ ਜਿਹੜੇ ਸਰੋਤੇ ਸੁਣ ਰਹੇ ਆ, ਖਾਸ ਕਰਕੇ ਜਿਹੜੀਆਂ ਕੁੜੀਆਂ ਸੁਣ ਰਹੀਆਂ ਨੇ, ਉਹ ਆਈ ਥਿੰਕ ਇਸ ਇਵੈਂਟ ਵਿੱਚ ਪਹੁੰਚਣਗੀਆਂ ਜ਼ਰੂਰ, ਅਤੇ ਇੰਜੋਏ ਕਰਨਗੇ।
2: ਤੁਸੀਂ ਪਹੁੰਚਣਾ।
0: ਹਾਂਜੀ ਹਾਂਜੀ, ਜ਼ਰੂਰ ਵੀ ਪਹੁੰਚਣਗੀ। ਸੱਜਣ ਜੀ ਨਾਲ ਹੁਣ ਮੇਰਾ ਅਗਲਾ ਕੁਸ਼ਚਨ ਹੈਗਾ ਆ, ਜਿਸ ਤਰ੍ਹਾਂ ਕਿ ਆਪਾਂ ਹੁਣ ਗੱਲ ਕੀਤੀ ਹੈ ਕਿ ਤੁਸੀਂ ਇਸ ਇਵੈਂਟ 'ਚ ਕਰ ਰਹੇ ਹੋ, ਕੱਲ੍ਹ ਪਰਫੋਰਮੈਂਸ ਕਰ ਰਹੇ ਹੋ, ਅਤੇ ਤੁਹਾਨੂੰ ਆਸਟ੍ਰੇਲੀਆ 'ਚ ਤੁਸੀਂ ਥਰਡ ਟਾਈਮ ਆਏ ਹੋ, ਅਤੇ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਆਸਟ੍ਰੇਲੀਆ ਦੇ ਵਿੱਚ ਆ ਕੇ ਜਾਂ
2: ਖਾਣ ਪੀਣ, ਇੱਥੋਂ ਦਾ ਜਿਹੜਾ ਔਰਾ ਮੈਨੂੰ ਬਹੁਤ ਵਧੀਆ ਲੱਗਦਾ, ਮੈਨੂੰ ਇੱਥੇ ਆਉਣਾ ਬਹੁਤ ਪਸੰਦ ਆ। ਬਾਕੀ ਮੇਰੀ ਫੈਮਿਲੀ, ਮੇਰੇ ਬ੍ਰਦਰ ਸਿਸਟਰ ਇੱਥੇ ਰਹਿੰਦੇ ਨੇ, ਮੈਂ ਆਸਟ੍ਰੇਲੀਆ 'ਚ ਰਹਿੰਦੇ ਨੇ ਕਾਫੀ ਟਾਈਮ ਤੋਂ, ਅਤੇ ਉਹਨਾਂ ਨਾਲ ਵੀ ਮੇਲ ਮਿਲਾਪ ਹੋ ਜਾਂਦਾ, ਅਤੇ ਇੱਥੇ ਆ ਕੇ ਵੀ ਬੰਦਾ ਮਾਇੰਡ ਫਰੈਸ਼ ਹੋ ਜਾਂਦਾ ਥੋੜ੍ਹਾ ਜਿਹਾ। ਕਈ ਵਾਰ ਤੁਸੀਂ ਕੰਮ ਕਰਦੇ ਕਰਦੇ ਥੱਕ ਜਾਂਦੇ ਹੋ, ਅਤੇ ਮੈਂ ਅਕਸਰ ਇੱਥੇ ਆਉਣਾ, ਮੈਨੂੰ ਮੇਰੇ ਦੋਸਤ ਇੱਕ ਦੋ ਹੈਗੇ ਨੇ ਆਰਟਿਸਟ ਨੇ, ਉਹ ਉਹਨਾਂ ਦਾ ਕਈ ਵਾਰ ਗੇੜਾ ਨਹੀਂ ਵੱਜਿਆ, ਉਹਨਾਂ ਨੇ ਮੈਨੂੰ ਹਮੇਸ਼ਾ ਕਹਿੰਦੇ ਆ ਸੱਜਣ ਤੂੰ ਦੋ ਤਿੰਨ ਵਾਰੀ ਜਾਇਆ, ਸਾਨੂੰ ਵੀ ਲੈ ਜਾ ਯਾਰ ਨਾਲ ਆਸਟ੍ਰੇਲੀਆ, ਅਸੀਂ ਜਾਣਾ ਚਾਹੁੰਦੇ ਹਾਂ, ਉਹ ਉੱਧਰ ਕੰਟਰੀਆਂ 'ਚ ਬਹੁਤ ਬੜਾ ਘੁੰਮੇ ਨੇ।
0: ਅਤੇ
2: ਮੈਂ ਕਿਹਾ ਪਤਾ ਨਹੀਂ ਮੇਰਾ ਥੋੜ੍ਹਾ ਕਿਤੇ ਨਾ ਕਿਤੇ ਸਬੱਬ ਬਣ ਜਾਂਦਾ ਇਹਨਾਂ ਪ੍ਰਮੋਟਰਸ ਕਰਕੇ, ਭਰਾਵਾਂ ਕਰਕੇ, ਅਤੇ ਬਟ ਮੈਂ ਆਪਿਆਂ ਨੂੰ ਬਲੈਸਿੰਗ ਸਮਝਦਾ ਕਿ ਮੈਨੂੰ ਆਉਣਾ ਬਣਦਾ ਮੇਰਾ ਇੱਥੇ ਵਾਰ ਵਾਰ।
0: ਹਾਂਜੀ, ਆਸਟ੍ਰੇਲੀਆ ਦੀ ਗੱਲ ਕੀਤੀ ਆ, ਤੇ ਤੁਸੀਂ ਇੱਥੇ ਘੁੰਮਣ ਫਿਰਨ ਵਾਲੀਆਂ ਜਗ੍ਹਾ 'ਚ ਕਿੱਥੇ ਜਾਣਾ ਪਸੰਦ ਕਰਦੇ ਹੋ? ਜਾਂ
2: ਗੋਲਡ ਕੋਸਟ ਬਹੁਤ ਹੀ ਲੱਗਦਾ।
0: ਓਕੇ,
2: ਹਾਂ ਗੋਲਡ ਕੋਸਟ, ਬਾਕੀ ਜਿੱਥੇ ਤੁਹਾਡੇ ਆਪਦੇ ਮਿੱਤਰ ਪਿਆਰੇ ਹੋਣ, ਜਿੱਥੇ ਭੈਣ ਭਰਾ ਹੋਣ, ਉਹ ਤਾਂ ਜਗ੍ਹਾ ਆਲਮੋਸਟ ਖੂਬਸੂਰਤ ਹੁੰਦੀ ਹੀ ਹੁੰਦੀ ਹੈ।
0: ਹਾਂਜੀ ਹਾਂਜੀ, ਉਹ ਤਾਂ ਹੈ ਬਿਲਕੁਲ। ਨੀਲਾਸ਼ ਜੀ, ਤੁਸੀਂ ਕੁਛ ਪੁੱਛਣਾ ਚਾਹੁੰਦੇ ਆ?
1: ਹਾਂਜੀ, ਜਿਵੇਂ ਤੁਸੀਂ ਆਪਾਂ ਗੀਤਾਂ ਦੀ ਗੱਲ ਕਰ ਰਹੇ ਸੀਗੇ, ਵੀ ਮੈਂ ਪੁੱਛੂੰਗੀ ਤੁਸੀਂ ਰਿਕਾਰਡਿੰਗ ਤੋਂ ਪਹਿਲਾਂ ਆਪਣੇ ਆਪ ਨੂੰ ਕਿੱਦਾਂ ਤਿਆਰ ਕਰਦੇ ਹੋ? ਜਿਵੇਂ ਹੁਣ ਆਸਟ੍ਰੇਲੀਆ ਹੀ ਆਉਣਾ ਸੀਗਾ, ਤੁਹਾਨੂੰ ਪਤਾ ਸੀ ਇੱਥੇ ਤੁਹਾਡਾ ਸ਼ੋਅ ਹੋਣਾ ਹੈ, ਹੈ ਨਾ, ਜਾਂ ਇਸ ਲਈ ਇਹਨਾਂ ਚੀਜ਼ਾਂ ਲਈ ਤੁਸੀਂ ਆਪਣੇ ਆਪ ਨੂੰ ਕਿੱਦਾਂ, ਤੁਸੀਂ ਐਕਸਾਈਟਡ ਹੁੰਦੇ ਹੋ ਜਾਂ ਕਿਵੇਂ ਕੀ ਕਰਦੇ ਹੋ?
2: ਮੈਂ ਇੰਨਾ ਕੁ ਸੋਚਦਾ ਹੁੰਦਾ ਕਿ ਜੋ ਕੰਮ ਮੇਰਾ,
1: ਹਾਂਜੀ,
2: ਜਿੰਨਾ ਕੁ ਮੈਂ ਮੇਰੇ ਹੱਥ 'ਚ ਕੰਟਰੋਲ ਆ, ਜਿਵੇਂ ਕੋਈ ਸਾਊਂਡ ਦਾ ਕੰਟਰੋਲ ਆ ਜਾਂ ਮੇਰੇ ਗੀਤਾਂ ਦਾ ਕੰਟਰੋਲ ਆ, ਜਿਵੇਂ ਲੋਕਾਂ ਨੂੰ ਥੋੜ੍ਹਾ ਜਿਹਾ ਅਸੀਂ ਐਨਰਜੀ ਨੂੰ ਕੰਟਰੋਲ ਕਰ ਸਕਦੇ ਹਾਂ, ਉਹਨਾਂ ਕੁ ਮੈਂ ਸੋਚਦਾ ਕਿ 50-70% ਮੇਰਾ ਕੰਟਰੋਲ ਆ, ਬਾਕੀ 30% ਕੁਛ ਚੀਜ਼ਾਂ ਅਸੀਂ ਕੰਟਰੋਲ ਨਹੀਂ ਕਰ ਸਕਦੇ, ਜ਼ਿਆਦਾ ਚੀਜ਼ਾਂ ਅਸੀਂ ਸਾਰਾ ਕੁਛ ਕੰਟਰੋਲ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਲਾਈਵ ਪ੍ਰੋਗਰਾਮ ਹੁੰਦਾ ਉਹ ਤੁਸੀਂ ਸਾਰਾ ਕੁਛ, ਭਾਵੇਂ ਸਾਡੇ ਨਾਲ ਜੱਗੀ ਭਾਈ ਨੇ, ਅਸੀਂ ਸਾਰੇ 100% ਦੇਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਮੈਂ ਨਹੀਂ ਸੋਚਦਾ ਕਿ ਸਾਰਾ ਅਸੀਂ ਬੈਸਟ ਹੀ ਕਰਨਾ, ਆਪਦੇ ਵੱਲ ਬੈਸਟ ਕਰਨਾ, ਬਟ ਕੁਛ ਚੀਜ਼ਾਂ ਸਾਡੇ ਕੰਟਰੋਲ ਤੋਂ ਬਾਹਰ ਹੁੰਦੀਆਂ ਨੇ।
1: ਬਸ ਤੁਸੀਂ ਆਪਣਾ ਇਹ ਸੋਚ ਦੋ ਵੀ ਮੈਂ ਤਾਂ
2: 100% ਦੇਣਾ, ਜਿਹੜੀਆਂ ਚੀਜ਼ਾਂ ਸਾਡੇ ਕੰਟਰੋਲ 'ਚ ਨਹੀਂ ਹੈਗੀਆਂ ਉਹਦੇ ਬਾਰੇ ਮੈਂ ਸਟ੍ਰੈਸ ਨਹੀਂ ਲੈਂਦਾ, ਮੇਰਾ ਕੰਮ ਹੈਗਾ ਲੋਕਾਂ ਦਾ ਐਂਟਰਟੇਨ ਕਰਨਾ, ਬੈਸਟ ਪਰਫੋਰਮ ਕਰਨਾ, ਐਨਰਜੀ ਰੱਖਣਾ, ਅਤੇ ਜੋ ਆਏ ਨੇ ਉਹਨਾਂ ਨੂੰ ਵਧੀਆ ਗੀਤ ਸੁਣਾਉਣੇ, ਅਤੇ ਜੇ ਉਹ ਚੀਜ਼ ਮੇਰੇ ਕੁਛ ਚੀਜ਼ਾਂ ਮੇਰੇ ਕੰਟਰੋਲ 'ਚ ਨਹੀਂ ਹੈਗੀਆਂ, ਕੋਈ ਪ੍ਰੋਬਲਮ ਆ ਜਾਂਦੀ ਹੈ, ਚੀਜ਼ਾਂ ਆ ਜਾਂਦੀਆਂ ਭਾਜੀ ਦੇ ਕੰਟਰੋਲ 'ਚ ਵੀ ਹੈਗੀਆਂ, ਉਹਦੇ ਬਾਰੇ ਅਸੀਂ ਸਟ੍ਰੈਸ ਨਹੀਂ ਲੈਂਦੇ ਬਾਲਾ।
1: ਹਾਂਜੀ, ਕਿਸੇ ਵੀ ਚੀਜ਼ ਦੀ ਸਕਸੈਸ ਲਈ ਇਹੀ ਹੁੰਦਾ ਵੀ ਆਪਦੇ ਆਪ ਨੂੰ ਆਰਗੇਨਾਈਜ਼ ਕਰ ਲਓ ਪਹਿਲਾਂ, ਬਾਕੀ ਚੀਜ਼ਾਂ ਦਾ ਕੰਟਰੋਲ 'ਚ ਆ ਹੀ ਜਾਂਦੀਆਂ
2: ਨੇ। ਕੰਟਰੋਲ 'ਚ ਤੁਸੀਂ ਕਦੇ ਵੀ 100% ਕੰਟਰੋਲ, ਤੁਹਾਡੇ ਕਦੇ ਵੀ ਕੋਈ ਚੀਜ਼ ਨਹੀਂ ਆ ਸਕਦੀ।
1: ਹਾਂਜੀ,
2: ਕਿਉਂਕਿ ਜੇ ਤੁਸੀਂ 100% ਕੰਟਰੋਲ 'ਚ ਲੈਣ ਦੀ ਕੋਸ਼ਿਸ਼ ਕਰੋਗੇ ਤੁਹਾਡਾ ਕੰਫੀਡੈਂਸ ਵੀ ਘਟੂਗਾ, ਤੇ ਤੁਹਾਡਾ ਕਿਤੇ ਨਾ ਕਿਤੇ ਪਰਫਾਰਮੈਂਸ ਵੀ ਵੀਕ ਹੋਊਗਾ।
1: ਹਾਂਜੀ, ਮਤਲਬ ਕੰਟਰੋਲ ਤੋਂ ਮਤਲਬ ਵੀ ਥੋੜਾ ਪਰ ਖੁੱਲਾ ਛੱਡ ਦੋ ਤੇ ਸਹੀ ਜਾ ਹੋ ਜਾਂਦਾ ਸਾਰਾ ਕੁਝ, ਹੈ ਨਾ, ਜਦੋਂ ਆਪਦੀ એનર્ਜੀ ਪੂਰੀ ਹੋਵੇ, ਵਾਈਬਸ ਅੱਛੀਆਂ ਹੋਣ,
2: ਉਹ ਫਿਰ ਬਾਅਦ ਚੋਂ ਹੋ ਜਾਂਦੀਆਂ।
1: ਹਾਂ ਹਾਂਜੀ,
2: ਜੋ ਤੁਸੀਂ ਕਹਿੰਦੇ ਕਿ ਆਹ ਵੀ ਸਹੀ, ਆਹ ਵੀ ਸਹੀ ਹੋਵੇ ਤੇ ਚੀਜ਼ ਉਹ ਸਹੀ ਨਹੀਂ ਹੁੰਦੀ, ਤਾਂ ਉਹ ਜਿਹੜੀ ਚੀਜ਼ ਜਿੰਨੀ ਕੁ ਤੁਹਾਡੇ ਹੱਥ 'ਚ ਹੁੰਦੀ ਹੈ ਉਹ ਵੀ ਚਲੀ ਜਾਂਦੀ ਹੈ।
1: ਹਾਂਜੀ, ਕੋਈ ਜ਼ਿਆਦਾ ਸਟ੍ਰੈਸ ਲੈ ਕੇ ਨਹੀਂ, ਵੀ ਆਪਣੇ ਵੱਲੋਂ ਬਸ ਬੈਸਟ ਦਿਓ।
2: ਹਾਂ, ਆਪਣੇ ਵੱਲੋਂ ਬੈਸਟ ਕਰੋ।
1: ਹਾਂਜੀ ਹਾਂਜੀ, ਨਹੀਂ ਬਹੁਤ ਵਧੀਆ ਗੱਲ ਹੈ ਜੀ।
0: ਹਾਂਜੀ, ਮੈਂ ਹੁਣ ਤੁਹਾਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਕੋਈ ਆਪਣੇ ਪਸੰਦ ਦਾ ਜਾਂ ਜਿਹੜਾ ਵੀ ਤੁਹਾਨੂੰ ਗੀਤ ਅੱਛਾ ਲੱਗਦਾ ਥੋੜ੍ਹਾ ਜਿਹਾ ਗੁਣਗੁਣਾ ਦਿਓ ਪਲੀਜ਼।
2: ਮੈਨੂੰ ਪਿੰਡਾਂ ਦੇ ਜਾਏ ਬਹੁਤ ਪਸੰਦ ਆ, ਦੱਸ ਕਿੱਦਾਂ ਸਮਝੇਗੇ ਨਹੀਂ ਪਿੰਡਾਂ ਦੀਆਂ ਬਾਤਾਂ ਨੂੰ, ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦਾ ਰਾਤਾਂ ਨੂੰ, ਉਹ ਗੀਤ ਦੀਆਂ ਮੈਂ ਤੁਹਾਨੂੰ ਦੋ ਚਾਰ ਲਾਈਨਾਂ ਸੁਣਾਉਣਾ।
0: ਹਾਂਜੀ ਜ਼ਰੂਰ।
2: ਦੱਸ ਕਿੱਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ, ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦਾ ਰਾਤਾਂ ਨੂੰ, ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾਰਾਜ਼ ਕੁੜੇ, ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਆਵਾਜ਼ ਕੁੜੇ, ਗੱਲ ਤੈਨੂੰ ਹੋਰ ਜ਼ਰੂਰੀ ਦੱਸਦੇ ਆਂ ਪਿੰਡਾਂ ਦੀ, ਸਾਡੇ ਇੱਥੇ ਟੌਰ ਹੁੰਦੀ ਹੈ ਅੱਕਾਂ ਵਿੱਚ ਰੰਡਾਂ ਦੀ, ਗੋਰਾ ਰੰਗ ਹੱਥ ਚੋਂ ਕਿਰਜੂ ਕਿਰਦੀ ਜਿਵੇਂ ਰੇਤ ਕੁੜੇ, ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ, ਆ ਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ।
0: ਥੈਂਕ ਯੂ ਜੀ, ਬਹੁਤ ਵਧੀਆ, ਤੁਹਾਡੀ ਆਵਾਜ਼ ਬਹੁਤ ਪਿਆਰੀ ਆ। ਆਪਾਂ ਇਸ ਤਰ੍ਹਾਂ ਹੀ ਕਰਦੇ ਹਾਂ, ਹੁਣ ਥੋੜ੍ਹੀ ਜਿਹੀ ਗੱਲਾਂ ਬਾਤਾਂ ਤੋਂ ਥੋੜ੍ਹੀ ਜਿਹੀ ਬ੍ਰੇਕ ਲੈਂਦੇ ਹਾਂ, ਅਤੇ ਤੁਹਾਡਾ ਆਹੀ ਗਾਣਾ ਜਿਹੜਾ ਤੁਸੀਂ ਸੁਣਾਇਆ ਆਪਾਂ ਇਹ ਪਲੇਅ ਕਰਦੇ ਹਾਂ, ਹੁਣ ਸੁਣਦੇ ਹਾਂ ਇਹ ਗੀਤ। ਦੋਸਤੋ ਆਪਾਂ ਮਿਲਦੇ ਹਾਂ ਇਸ ਗੀਤ ਤੋਂ ਬਾਅਦ।

0: ਹੈਲੋ ਦੋਸਤੋ, ਤੁਸੀਂ ਸੁਣ ਲਿਓ ਰੇਡੀਓ ਐਡੀਲੇਟ 101.5 ਤੇ ਅੱਜ ਸਾਡੇ ਨਾਲ ਜੁੜੇ ਨੇ ਸੱਜਣ ਅਦੀਪ ਜੀ ਸਟੂਡੀਓ ਦੇ ਵਿੱਚ। ਮੈਂ ਤੁਹਾਨੂੰ ਦੱਸਾਂ ਕਿ ਮੈਂ ਹਾਂ ਪਰਮਜੀਤ ਤੇ ਮੇਰੇ ਨਾਲ ਨੇ ਨੀਲਾ ਸ਼੍ਰੀ ਜੀ, ਜਿਹੜੀ ਕਿ ਅੱਜ ਗੱਲਾਂ ਪਤਾ ਕਰ ਰਹੇ ਹਾਂ ਅੱਜ ਦੇ ਸਾਡੇ ਗੈਸਟ ਜੀ ਦੇ ਨਾਲ ਸੱਜਣ ਜੀ, ਅਗਲਾ ਸਵਾਲ ਮੇਰਾ ਤੁਹਾਨੂੰ ਇਹ ਆ, ਤੁਸੀਂ ਥੋੜ੍ਹਾ ਜਿਹਾ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਫਿਊਚਰ ਪਲੈਨਸ ਤੁਹਾਡੇ ਕੀ ਨੇ?
1: ਫਿਊਚਰ ਪਲੈਨ ਜ਼ਿਆਦਾ ਹੁਣ ਅਸੀਂ ਇਹ ਤੋਂ ਬਾਅਦ ਮੈਂ ਸਿੰਗਲ ਟਰੈਕ ਕਰ ਰਿਹਾ, ਅਸੀਂ ਇੱਥੇ ਵੀਡੀਓ ਬਣਾਉਣੀ ਹੈ ਮੈਲਬੋਰਨ 'ਚ ਅਤੇ ਨੈਕਸਟ ਗੀਤ ਦੀ, ਅਤੇ ਉਹ ਸਾਡਾ ਇੱਕ ਪਲੈਨ ਆ। ਅਤੇ ਬਾਕੀ ਅਸੀਂ ਜਿਹੜੇ ਈ ਪੀ ਬਾਰੇ ਕੁਛ ਪਲੈਨ ਕਰ ਰਹੇ ਹਾਂ, ਜਿਹੜੀ ਗਾਂ ਵੈਡਿੰਗ ਸੀਜ਼ਨ ਤੋਂ ਪਹਿਲਾਂ ਆਊਗੀ, ਅਤੇ ਬਸ ਫਿਲਹਾਲ ਇਹੀ ਨੇ। ਬਾਕੀ ਸਾਡੇ ਜ਼ਿਆਦਾ ਅਸੀਂ ਵੈਡਿੰਗ ਸ਼ੋਅ ਲਾਉਣੇ ਆ, ਉਹਦੀ ਅਸੀਂ ਤਿਆਰੀ ਕਰ ਰਹੇ ਹਾਂ, ਅਤੇ ਇਹ ਜ਼ਿਆਦਾ ਪਲੈਨ ਨੇ ਇੱਦਾਂ ਦੇ ਗੀਤਾਂ ਦੇ ਮਾਮਲੇ 'ਚ ਹੀ।
2: ਗੀਤਾਂ ਦੇ ਮਾਮਲੇ 'ਚ ਜਿਵੇਂ ਆਪਾਂ ਗੀਤਾਂ ਦੇ ਨਾਲ ਜੁੜਿਆ ਹੋਇਆ ਸਵਾਲ ਕਰਦੇ ਹਾਂ ਜੀ, ਹੁਣ ਤੱਕ ਦੇ ਸੰਗੀਤ ਦੇ ਸਫ਼ਰ 'ਚ ਕਿਹੜਾ ਇਹੋ ਜਿਹਾ ਪਲ ਹੈ ਜੀ 'ਤੇ ਤੁਹਾਨੂੰ ਸਭ ਤੋਂ ਵੱਧ ਮਾਣ ਹੈ?
1: ਸਭ ਤੋਂ ਵੱਧ ਮਾਣ ਉਹੀ ਆ ਕਿ ਜਦੋਂ ਤੁਹਾਨੂੰ ਪਹਿਲੀ ਵਾਰ ਕਿਤੇ ਨਾ ਕਿਤੇ ਇੰਨੀ ਪ੍ਰੇਜ਼ ਮਿਲਦੀ ਆ, ਕਿਉਂਕਿ ਪਹਿਲਾਂ ਤੁਸੀਂ ਪੜ੍ਹਦੇ ਹੋ ਉਦੋਂ ਵੀ ਤੁਹਾਨੂੰ ਇੰਨੀ ਐਪਰੀਸ਼ੀਏਸ਼ਨ ਮਿਲਦੀ ਨਹੀਂ, ਜੋ ਤੁਸੀਂ ਫੈਮਿਲੀ 'ਚ ਹੁੰਦੇ ਹੋ, ਘਰ ਦੇ ਤੁਹਾਨੂੰ ਪਤਾ ਹੀ ਕਿੰਨੇ ਕੁ ਐਪਰੀਸ਼ੀਏਟ ਕਰਦੇ ਤੁਹਾਨੂੰ। ਅਤੇ ਜਦੋਂ ਪਹਿਲਾਂ ਸਾਡਾ ਗੀਤ ਚੱਲਿਆ, ਮੈਨੂੰ ਅੱਜ ਵੀ ਯਾਦ ਆ ਕਿ ਅਸੀਂ ਨਾ ਸੋਸ਼ਲ ਮੀਡੀਆ 'ਤੇ ਪਾਇਆ ਇਸ਼ਕਾਂ ਦੇ ਲੇਖੇ, ਉਹ 16 ਫਰਵਰੀ 2016 ਦੀ ਗੱਲ ਆ। ਅਤੇ ਉਹ ਪਹਿਲੀ ਵਾਰ ਮੈਂ ਆਪਣੇ ਲਈ ਇੰਨੀ ਐਪਰੀਸ਼ੀਏਸ਼ਨ ਸੁਣੀ, ਇੰਨੀ ਤਾਰੀਫ ਸੁਣੀ, ਮੈਂ ਕਦੇ ਇੰਨੀ ਆਪਣੀ ਪਹਿਲੇ ਤਾਰੀਫ ਕਦੇ ਸੁਣੀ ਨਹੀਂ ਸੀ।
2: ਫੋਨ ਵੀ ਆਉਂਦੇ ਹੋਣੇ ਆਸੇ ਪਾਸੇ,
1: ਫੋਨ ਮੈਸੇਜ, ਮੈਨੂੰ ਲੋਕਾਂ ਨੇ ਇੱਥੋਂ ਕਹਿ ਤਾ ਕਿ ਸੱਜਣ ਕਿ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਆ, ਪੈਸੇ ਦੀ, ਚੀਜ਼ਾਂ ਦੀ, ਤੂੰ ਪਿੱਛੇ ਨਹੀਂ ਹਟਣਾ, ਅਸੀਂ ਖੜੇ ਹਾਂ।
2: ਕਿੰਨਾ ਹੌਸਲਾ ਵੱਧਦਾ ਦੇਖੋ ਵੀ,
1: ਕੰਪਨੀਆਂ ਤਾਂ ਜੀ ਬਹੁਤ ਪਿੱਛੇ ਰਹਿ ਗਈਆਂ।
2: ਅੱਛਾ ਜੀ,
1: ਹਾਂਜੀ, ਲੋਕਾਂ ਨੇ, ਲੋਕ ਕਹਿੰਦੇ ਵੀ ਦੱਸ ਤੈਨੂੰ ਕਿੰਨੇ ਲੱਖ ਰੁਪਇਆ ਚਾਹੀਦਾ, ਤੈਨੂੰ ਅਸੀਂ ਦਿੰਦੇ ਹਾਂ, ਅਸੀਂ ਭੇਜਦੇ ਹਾਂ, ਕਹਿਣ ਵਾਲੇ ਨਹੀਂ ਭੇਜੇ ਵੀ, ਮੈਨੂੰ ਇੰਨੇ ਮਹਿੰਗੇ ਮਹਿੰਗੇ ਗਿਫਟ, ਇੰਨੇ ਮਹਿੰਗੇ ਮਹਿੰਗੇ ਫੋਨ, ਘੜੀਆਂ, ਕੀ ਕੁਛ। ਦੇਖੋ ਇੱਕ ਗੀਤ ਨਾਲ ਮੈਂ ਪਹਿਲੀ ਵਾਰ ਇੰਨੀਆਂ ਚੀਜ਼ਾਂ ਮਹਿੰਗੀਆਂ, ਚਲੋ ਇੱਕ ਤੁਸੀਂ ਨੋਰਮਲ ਫੈਮਿਲੀ 'ਚ ਹੁੰਦੇ ਹੋ ਅਤੇ ਪਹਿਲੀ ਵਾਰ ਤੁਸੀਂ ਇੰਨੀਆਂ ਚੀਜ਼ਾਂ ਦੇਖਦੇ ਹੋ, ਸਰੋਤਿਆਂ ਨੇ ਤੁਹਾਨੂੰ ਦਿੱਤੀਆਂ,
2: ਬਿਲਕੁਲ,
1: ਅਤੇ ਉਹ ਮੈਨੂੰ ਹਮੇਸ਼ਾ ਪਲ ਯਾਦ ਆ, ਅਤੇ ਪਲ ਯਾਦ ਵੀ ਰਹੂਗਾ, ਅਤੇ ਲੋਕਾਂ ਨੇ ਸਪੋਰਟ ਵੀ ਕੀਤੀ, ਮਹਿੰਗੇ ਮਹਿੰਗੇ ਆਪਦੇ ਤੋਹਫੇ ਵੀ ਦਿੱਤੇ, ਤੇ ਨਾਲ ਹਮੇਸ਼ਾ ਖੜੇ ਵੀ।
2: ਦੇਖੋ ਇਹਨਾਂ ਚੀਜ਼ਾਂ ਨਾਲ ਅੱਗੇ ਵਧਣ ਦਾ ਹੌਸਲਾ ਪੈਂਦਾ ਹੈ ਨਾ, ਵੀ ਆਪਾਂ ਅੱਗੇ ਵਧੀਏ, ਇਹ ਵਧੀਆ ਚੀਜ਼ ਹੈ।
1: ਲੋਕ ਕਹਿੰਦੇ ਕਿ ਤੂੰ, ਮੈਨੂੰ ਇਹ ਗੱਲ ਕਹੇਗੀ, ਮੈਂ ਹਜੇ 50-50 ਸੀਗਾ ਵੀ ਮੈਂ, ਮੇਰੇ ਸੋਚ ਸੀਗੀ ਕਿ ਮੈਂ ਪਤਾ ਨਹੀਂ ਇੰਡਸਟਰੀ 'ਚ ਆਉਣਾ ਨਹੀਂ ਆਉਣਾ, ਕਿਉਂਕਿ ਮੇਰੀ ਸੋਚ ਸੀਗੀ ਕਿ ਮੈਂ ਨਾ ਪੈਸੇ ਨਹੀਂ ਲਾਉਣੇ ਹੈਗੇ ਕੋਲੋਂ ਆਪਦੇ, ਮੈਂ ਜੇ ਮੇਰੇ ਪ੍ਰੋਡਕਟ 'ਚ ਦਮ ਹੋਊਗਾ ਤਾਂ ਮੈਂ ਆਊਂਗਾ ਇੰਡਸਟਰੀ 'ਚ, ਜੇ ਲੋਕ ਕਹਿਣਗੇ,
2: ਹਾਂਜੀ,
1: ਜੇ ਲੋਕ ਕਹਿਣਗੇ ਸੱਜਣ ਤੂੰ ਆ, ਮੈਨੂੰ ਸੁਣਨਾ ਚਾਹੁੰਦੇ ਆ, ਤਾਂ ਮੈਂ ਆਊਂਗਾ, ਨਹੀਂ ਮੈਂ ਐਵੇਂ ਲੋਕਾਂ ਨੂੰ, ਲੋਕ ਮੈਨੂੰ ਸੁਣਨੇ ਨਹੀਂ ਚਾਹੁੰਦੇ, ਲੋਕ ਮੈਂ ਐਵੇਂ ਲੋਕਾਂ ਦੇ ਕੰਨ ਪਾੜੀ ਚੱਲਾਂ,
2: ਬਿਲਕੁਲ, ਤੁਸੀਂ ਉਹ ਚੀਜ਼ ਫੜੀ ਵੀ,
1: ਮੈਂ ਤਾਂ ਸੋਚ ਸੀਗੀ। ਅਤੇ ਫਿਰ ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਤੈਨੂੰ ਇੰਡਸਟਰੀ 'ਚ ਆਉਣਾ ਚਾਹੀਦਾ, ਤੂੰ ਆ, ਤੇਰੀ ਲੋੜ ਆ ਸਾਨੂੰ, ਅਸੀਂ ਤਿੱਥੋਂ ਇੱਦਾਂ ਦੇ ਗੀਤ ਸੁਣਨਾ ਚਾਹੁੰਦੇ ਹਾਂ। ਫਿਰ ਮੈਂ ਇੰਡਸਟਰੀ 'ਚ ਆਇਆ,
2: ਮਤਲਬ ਤੁਹਾਡੇ ਪਹਿਲੇ ਗੀਤ ਨੇ ਬਹੁਤ ਹੌਸਲਾ ਵਧਾਇਆ।
1: ਹਾਂਜੀ ਹਾਂਜੀ, ਪਹਿਲੇ ਗੀਤ ਨਹੀਂ, ਫਿਰ ਕੰਪਨੀਆਂ ਆ ਗਈਆਂ, ਤੇ ਮੈਨੂੰ ਇੰਨੇ ਕਮੈਂਟ ਮਾਰੇ, ਇੰਨੇ ਕਮੈਂਟ ਉਹ ਗੀਤ ਗੀਤ ਤੇ ਆਏ, ਮੈਂ ਦਿਨ ਰਾਤ ਕਮੈਂਟ ਹੀ ਪੜ੍ਹਦਾ ਸੀ, ਦਿਨ ਰਾਤ ਕਮੈਂਟ ਹੀ ਪੜ੍ਹਦਾ ਸੀਗਾ ਇਹ ਚੀਜ਼।
0: ਆਈ ਥਿੰਕ ਉਸ ਗੀਤ ਦੇ ਵਿੱਚ ਕੁਛ ਇਹੋ ਜਿਹਾ ਸੀਗਾ ਜਿਹੜਾ ਸਾਰਿਆਂ ਦਾ ਇੰਨਾ ਪਿਆਰ ਮਿਲਿਆ, ਜਾਂ ਉਹਦੇ ਬੋਲ ਸਾਰਿਆਂ ਨੂੰ ਪਸੰਦ ਹੋਣੇ। ਕਈ ਵਾਰੀ ਉਹ ਇਸ ਤਰ੍ਹਾਂ ਹੁੰਦਾ ਕਿ ਹਰੇਕ ਦੇ
1: ਲੋਕਾਂ ਦੇ ਹਮੇਸ਼ਾ ਲਈ ਦਿਲਾਂ 'ਚ ਬੈਠ ਗਿਆ।
2: ਹਾਂਜੀ, ਕਈ ਗੀਤ ਹੁੰਦੇ ਆ ਦਿਲਾਂ ਤੇ ਸਾਰੀ ਉਮਰ ਰਾਜ ਕਰਦੇ,
1: ਸਾਰੀ ਉਮਰ ਰਾਜ ਕਰਦੇ ਨੇ, ਉਹਨਾਂ ਗੀਤਾਂ ਵਿੱਚੋਂ ਇਸ਼ਕਾਂ ਦੇ ਲੇਖੇ ਇੱਕ ਗੀਤ ਆ।
0: ਸੱਜਣ ਜੀ, ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਤੁਹਾਡੀ ਕੰਪਨੀ ਇੱਕ ਹੈਗੀ ਆ ਨਾ, ਤੁਸੀਂ ਉਹਦੇ ਬਾਰੇ ਥੋੜਾ ਜਿਹਾ ਦੱਸਣਾ ਚਾਹੋਗੇ?
1: ਹਾਂ, ਮੇਰੀ ਸੱਜਣਾਂ ਦੀ ਮਿਊਜ਼ਿਕ ਕੰਪਨੀ ਆ, ਇਸ਼ਕਾਂ ਦੇ ਲੇਖੇ 2, ਜਿਵੇਂ ਦੇਸ ਮਾਲਵਾ, ਇੱਕੋ ਜਿਹੇ ਜਿਹੜੇ ਕਾਫੀ ਮਿਲਸ ਗੀਤ ਗਏ ਨੇ, ਉਹ ਮੇਰੀ ਆਪਦੀ ਕੰਪਨੀ ਦੇ ਗੀਤ ਨੇ। ਹੁਣ ਅਸੀਂ ਨੈਕਸਟ ਵੀ ਆਪਦੀ ਕੰਪਨੀ 'ਚ ਗੀਤ ਕਰ ਰਹੇ ਹਾਂ, ਜ਼ਿਆਦਾ ਮੈਂ ਕੰਮ ਆਪਦੀ ਕੰਪਨੀ 'ਚ ਕਰਦਾ, ਆਪ ਹੀ ਅਸੀਂ ਪ੍ਰੋਡਿਊਸਰ ਹਾਂ ਅਤੇ ਆਪ ਹੀ ਚੀਜ਼ਾਂ ਨੂੰ ਪ੍ਰਜੈਂਟ ਕਰਦੇ ਹਾਂ। ਅਤੇ ਅਸੀਂ ਖੋਲ੍ਹੀ ਉਹ ਤਾਂ ਗੀ ਕਿ ਜਦੋਂ ਉਹ ਪਹਿਲਾਂ ਗੱਲ ਆ ਜਾਂਦੀ ਕਿ ਜਦੋਂ ਗੀਤ ਚੱਲ ਗਿਆ ਅਤੇ ਫਿਰ ਤੁਸੀਂ ਨਵੀਂ ਚੀਜ਼ ਬਣਾ ਲੈਂਦੇ ਹੋ, ਅਤੇ ਫਿਰ ਮੈਂ ਇੱਕ ਦੋ ਕੰਪਨੀ ਨੂੰ ਦਿਖਾਈਆਂ, ਕਿਉਂਕਿ ਮੇਰੇ ਉਹ ਮਿੱਤਰ ਯਾਰ ਮਿੱਤਰ ਸੀਗੇ, ਮੈਂ ਕਿਹਾ ਆਪਾਂ ਆਹ ਚੀਜ਼ ਬਣਾਈ ਆ, ਪਿੰਡਾਂ 'ਤੇ ਜਾਏ ਗਾਣਾ ਸੀਗਾ, ਤੇ ਉਹ ਕੰਪਨੀਆਂ ਕਹਿਣ ਲੱਗ ਗਈਆਂ ਕਿ ਯਾਰ ਨਹੀਂ ਇਹ ਨਹੀਂ, ਅੱਜ ਕੱਲ੍ਹ ਤਾਂ ਇਹ ਚੱਲ ਰਿਹਾ, ਅੱਜ ਕੱਲ੍ਹ ਤਾਂ ਇਹ ਚੱਲ ਰਿਹਾ, ਇਹ ਨਹੀਂ ਯਾਰ, ਇਹ ਤਾਂ ਇਹਦੇ ਵਿੱਚ ਤਾਂ ਆਹ ਕਮੀ ਹੈ, ਇਹਦੀ ਕੰਪੋਜੀਸ਼ਨ ਸੈੱਟ ਕਰ। ਫਿਰ ਅਸੀਂ ਜਿਵੇਂ ਉਹ ਕਹਿੰਦੇ ਮਰਦੇ ਨੇ ਅੱਕ ਚੱਬਿਆ, ਮੈਂ ਕਿਹਾ ਆਪ ਹੀ ਬਣਾ ਲਈਏ ਆਪਾਂ ਉਹ, ਬਟ ਉਹ ਗੀਤ ਨੇ ਸਾਡੀ ਫੇਰ ਕੰਪਨੀ ਸਟੈਬਲਿਸ਼ ਕਰਤੀ, ਤੇ ਜਦੋਂ ਗੀਤ ਚੱਲ ਜੇ ਉਹ ਫਿਰ ਕਹਿੰਦੇ ਯਾਰ ਅਸੀਂ, ਫਿਰ ਤਾਂ ਸਾਰਾ ਕੁਛ ਸਹੀ ਲੱਗਣ ਲੱਗ ਜਾਂਦਾ ਜੀ।
2: ਬਿਲਕੁਲ, ਫਿਰ
1: ਬਾਅਦ 'ਚ ਤਾਂ ਗੱਲਾਂ ਹੋਰ ਹੋ ਜਾਂਦੀਆਂ ਨੇ,
2: ਨਾਲੇ ਹੁੰਦਾ ਨਾ ਵੀ ਹੁਣ ਕੁਛ ਐਡਿਟ ਨਹੀਂ ਕਰਨਾ ਪੈਣਾ, ਆਪਣੇ ਮਨ ਮੁਤਾਬਕ ਕਰ ਸਕਦੇ ਹਾਂ।
1: ਤੁਹਾਡੀ ਆਰਟ ਕਿਤੇ ਨਾ ਕਿਤੇ ਆਰਟ ਰਹਿੰਦੀ ਆ, ਨਹੀਂ ਫਿਰ ਆਰਟ 'ਚ ਨਾ ਜਿਹੜਾ ਪ੍ਰੋਡਿਊਸਰ ਹੁੰਦਾ ਉਹ ਕਿਤੇ ਨਾ ਕਿਤੇ ਬਿਜ਼ਨਸ ਵਾੜ ਕੇ ਵੀ ਫਲਾਣੇ ਵਰਗਾ ਗੀਤ ਲੈ ਕੇ ਆਓ ਯਾਰ, ਫਲਾਣਾ ਗੀਤ ਬਹੁਤ ਚੱਲਿਆ ਸੀ,
2: ਹਾਂਜੀ,
1: ਉਹ ਫਿਰ ਤੁਹਾਡੀ ਕਿਤੇ ਨਾ ਕਿਤੇ ਜਿਹੜੀ ਕ੍ਰੀਏਟੀਵਿਟੀ ਆ ਆਰਟ ਆ ਉਹ ਕਿਤੇ ਨਾ ਕਿਤੇ ਘੱਟ ਜਾਂਦੀ।
2: ਹਾਂਜੀ,
0: ਤੁਸੀਂ ਆਪਣੀ ਕੰਪਨੀ ਦੇ ਵਿੱਚ ਜਿਸ ਤਰ੍ਹਾਂ ਹੁਣ ਨਵੇਂ ਆਰਟਿਸਟ ਕਈ ਆਉਂਦੇ ਆ ਤੁਹਾਡੇ ਕੋਲ ਰਿਕੁਐਸਟ ਕਰਨ ਆਉਂਦੇ ਹੁੰਦੇ ਆ, ਫਿਰ ਉਹਨਾਂ ਨੂੰ ਮੌਕਾ ਦਿੰਦੇ ਹੋ ਕਿ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋ ਜੇ ਤੁਸੀਂ ਉਹਨਾਂ ਨੂੰ ਮੌਕਾ ਦਿੰਦੇ ਹੋ?
1: ਮੈਂ ਵਿੱਚ ਕੁਛ ਨਵੇਂ ਨਵੇਂ ਆਰਟਿਸਟਾਂ ਦੇ ਜਿਹੜੇ ਮੇਰੇ ਮਿੱਤਰ ਸੀਗੇ ਉਹਨਾਂ ਨੂੰ ਮੌਕਾ ਦਿੱਤਾ ਵੀ ਆ, ਉਹਨਾਂ ਗਾਏ ਵੀ ਆ, ਅਤੇ ਬਟ ਜਿਹੜੀ ਮੇਰੀ ਆਪਣੇ ਨਾਂ 'ਤੇ ਕੰਪਨੀ ਉਹਦੇ ਵਿੱਚ ਅਸੀਂ ਘੱਟ ਕਰਦੇ ਹਾਂ, ਕਿਉਂਕਿ ਉਹ ਮੈਂ ਆਪਣੇ ਨਾਂ 'ਤੇ ਜਿਹੜਾ ਸਾਡਾ ਬ੍ਰਾਂਡ ਬਣਾਇਆ ਵਾ ਉਹਨੂੰ ਹੀ ਅਸੀਂ ਜ਼ਿਆਦਾ ਪ੍ਰਮੋਟ ਕਰਦੇ ਹਾਂ। ਹੁਣ ਅਸੀਂ ਇੱਕ ਚੀਜ਼ ਕੰਪਨੀ ਹੋਰ ਲਾ ਰਹੇ ਹਾਂ, ਅਤੇ ਕੋਈ ਬਾਕੀ ਮੇਰੇ ਯਾਰਾਂ ਮਿੱਤਰ ਦੀਆਂ ਕੰਪਨੀਆਂ ਹੈਗੀਆਂ ਨੇ ਦੋਸਤਾਂ ਦੀਆਂ, ਅਤੇ ਜੇ ਕੋਈ ਮੇਰਾ ਮਿੱਤਰ ਪਿਆਰਾ ਹੈਗਾ ਜਾਂ ਕੋਈ ਕੰਪਨੀ 'ਚ ਕਰਨਾ ਤਾਂ ਮੈਂ ਉਹਨਾਂ ਨੂੰ ਉਹ ਰਿਕਮੈਂਡ ਕਰ ਦਿੰਦਾ, ਅਤੇ ਉਹ ਕਰ ਵੀ ਦਿੰਦੇ ਨੇ ਗਾਣੇ ਉਹਨਾਂ ਦੇ ਰਿਲੀਜ਼, ਅਤੇ ਅਸੀਂ ਆਪਦੀ ਕੰਪਨੀ ਮੈਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਅਸੀਂ ਕਰਕੇ ਥੋੜ੍ਹਾ ਜਿਹਾ ਘੱਟ ਕਰਦੇ ਹਾਂ, ਬਟ ਪਹਿਲਾਂ ਅਸੀਂ ਕੀਤੇ ਵੀ ਨੇ, ਅਤੇ ਜੇ ਕੋਈ ਬਹੁਤ ਪਿਆਰਾ ਗੀਤ ਆ ਤਾਂ ਅਸੀਂ ਕੋਈ ਇੱਦਾਂ ਦੀ ਹਿਚਕਚਾਹਟ ਨਹੀਂ ਹੈਗੀ, ਰਿਲੀਜ਼ ਕਰ ਵੀ ਦਿੰਦੇ ਹਾਂ, ਪਰ ਗੀਤ ਪਿਆਰਾ ਹੋਣਾ ਚਾਹੀਦਾ।
2: ਤੁਸੀਂ ਜਿਵੇਂ ਇੰਨਾ ਤੁਹਾਡਾ ਸਫ਼ਰ ਇਹ ਚੱਲ ਰਿਹਾ ਵਧੀਆ ਜਾ ਰਹੀ ਹੈ, ਬਹੁਤ ਅੱਛੀ ਗੱਲ ਹੈ, ਵਧੀਆ, ਅਤੇ ਬਿਜ਼ੀ ਬਹੁਤ ਰਹਿੰਦੇ ਹੋਵੋਗੇ ਤੁਸੀਂ ਇਸ ਦੇ ਵਿੱਚ ਤਾਂ, ਹੈ ਨਾ, ਅਤੇ ਪਰਿਵਾਰ ਅਤੇ ਸੰਗੀਤ ਦੇ ਸਫ਼ਰ 'ਚ
1: ਹੋ ਜਾਂਦਾ ਕਈ ਯਾਰ, ਹਾਂ, ਤੁਹਾਡੇ ਮਾਇੰਡ 'ਤੇ, ਕਿਉਂਕਿ ਨਾ ਇਹ ਜਿਹੜਾ ਕੰਮ ਆ ਥੋੜ੍ਹਾ ਮਾਇੰਡ ਵੀ 100% ਲੱਭਦਾ
2: ਅਤੇ
1: ਥੋੜ੍ਹੀ ਟਰੈਵਲਿੰਗ ਵੀ ਹੋ ਜਾਂਦੀ ਹੈ। ਪਹਿਲਾਂ ਮੈਂ ਥੋੜ੍ਹੇ ਦਿਨ ਪਹਿਲਾਂ ਕੈਨੇਡਾ ਸੀਗਾ, ਅਤੇ ਹੁਣ ਇੱਧਰ 15 ਦਿਨਾਂ ਬਾਅਦ ਹੁਣ ਮੈਂ ਇੱਧਰ ਆ ਗਿਆ, ਅਤੇ ਹੋ ਜਾਂਦੀ ਹੈ ਚੀਜ਼ ਕਦੇ ਕਦੇ, ਫੈਮਿਲੀ ਕਰਕੇ ਵੀ ਹੋ ਜਾਂਦੀ ਹੈ, ਫਿਰ ਸ਼ੋਅ ਚੱਲ ਪੈਂਦੇ ਨੇ, ਬਟ ਮੈਨੇਜ ਹੋ ਜਾਂਦਾ,
2: ਬੈਲੈਂਸ ਬਣਾ ਲੈਂਦੇ,
1: ਮੈਨੇਜ ਹੋ ਜਾਂਦਾ, ਕਿਉਂਕਿ ਤੁਹਾਡੇ ਆਪਦੇ ਹੱਥ 'ਚ ਬਹੁਤ ਚੀਜ਼ਾਂ ਹੁੰਦੀਆਂ ਨੇ,
2: ਹਾਂਜੀ,
1: ਕਿ ਤੁਸੀਂ ਕੋਈ ਚੀਜ਼ ਫੈਮਿਲੀ ਨੂੰ ਕਿੰਨਾ ਕੁ ਟਾਈਮ ਦੇਣਾ, ਚੀਜ਼ਾਂ ਡਿਲੇ ਕਰਨੀ ਆ ਕਿ ਨਹੀਂ ਕਰਨੀ ਆ, ਕਾਫੀ ਚੀਜ਼ਾਂ ਮੈਨੇਜ ਬੰਦੇ ਡਿਪੈਂਡ ਕਰਦੀ ਗਾ।
2: ਹਾਂਜੀ, ਬਸ ਉਹੀ ਚੀਜ਼ ਜ਼ਰੂਰੀ ਹੁੰਦੀ ਹੈ ਵੀ ਕੰਮ ਤੇ ਉਹਦੇ ਵਿੱਚ ਆਪਾਂ ਬੈਲੈਂਸ ਬਣਾ ਲਈਏ, ਮੈਨੇਜਮੈਂਟ ਹੀ ਹੈ ਉਹ, ਮੈਨੇਜ ਆਪਾਂ
1: ਜਦੋਂ ਸਾਰਾ ਦਿਨ ਕੰਮ ਕੰਮ ਕੰਮ ਕੰਮ ਫਿਰ ਫੈਮਿਲੀ ਫੈਡ ਅਪ ਹੋ ਜਾਂਦੀ ਆ, ਸਾਰਾ ਦਿਨ ਕੰਮ, ਤੇ ਜੇ ਬਸ ਉਹੀ ਹੈ,
0: ਫੈਮਿਲੀ ਨੂੰ ਵੀ ਟਾਈਮ ਦੇਣਾ
1: ਜ਼ਰੂਰੀ ਹੈ ਜੀ,
2: ਤੇ ਆਪਣੇ ਲਈ ਵੀ ਥੋੜਾ ਬਹੁਤ ਖਾਲੀ ਸਮਾਂ ਕੱਢਣਾ ਜ਼ਰੂਰੀ ਹੈ। ਮੈਨੂੰ ਤਾਂ ਲੱਗਦਾ ਨਹੀਂ ਜਿੰਨਾ ਤੁਸੀਂ ਬਿਜ਼ੀ ਹੋ ਨਿਕਲਦਾ ਹੋ, ਪਰ ਜੇ ਕਿਤੇ ਨਿਕਲਦਾ ਸਾਡੇ ਸ਼ਰੋਤਾ ਜਾਣਨਾ ਚਾਹਣਗੇ ਵੀ ਕੀ ਕਰਦੇ ਹੋ ਤੁਸੀਂ ਉਹ ਖਾਲੀ ਸਮੇਂ 'ਚ?
1: ਮੈਂ ਖਾਲੀ ਸਮੇਂ 'ਚ ਬਸ ਮੈਨੂੰ ਆਪਣਾ ਮੈਂ ਆਪਾਂ ਅੱਜ ਮੈਂ ਵੀਰੇ ਨੂੰ ਵੀ ਕਹੀ ਜਾਂਦਾ, ਮੈਂ ਯਾਰ ਮੈਨੂੰ ਨਾ ਅੱਜ 3-4 ਘੰਟੇ ਦੇ ਦਿਓ ਵੀ ਮੈਂ ਆਪਣੇ ਆਪ ਨਾਲ, ਮੇਰਾ ਬੜਾ ਸਮਾਂ ਬਿਤਾ ਕੇ ਬਹੁਤ ਰਾਜ਼ੀ ਖੁਸ਼ੀ ਹਾਂ, ਮੈਂ ਇਕੱਲਾ ਰਹਿ ਕੇ ਆਪਣੇ ਆਪ ਨਾਲ ਗੱਲਾਂ ਕਰਕੇ ਆਪਣੇ ਆਪਣੀ ਪਰਸਨੈਲਿਟੀ ਤੇ ਵਰਕ ਕਰਕੇ ਜੋ ਚੀਜ਼ਾਂ ਮੇਰੇ 'ਚ ਕਮੀਆਂ ਨੇ ਉਹਨਾਂ ਨੂੰ ਕਾਗਜ਼ 'ਤੇ ਲਿਖ ਕੇ ਮੈਨੂੰ ਆਪਣਾ ਰਿਆਜ਼ ਕਰਕੇ ਆਪਣਾ ਮੈਡੀਟੇਸ਼ਨ ਕਰਕੇ ਜਾਂ ਇਹ ਚੀਜ਼ਾਂ ਕਰਕੇ ਮੈਨੂੰ ਬੜਾ ਵਧੀਆ ਲੱਗਦਾ। ਸ਼ੋਅ ਦਾ ਜਿਵੇਂ ਕੱਲ੍ਹ ਨੂੰ ਸ਼ੋਅ ਆ ਅਤੇ ਉਹਦੀ ਤਿਆਰੀ ਕਰਕੇ ਮੈਂ ਕੀ ਚੀਜ਼ਾਂ ਬੋਲਣੀਆਂ, ਅਤੇ ਉਹ ਚੀਜ਼ ਮੈਨੂੰ ਬੜਾ, ਹਾਰਮੋਨੀਅਮ 'ਤੇ ਗਾਉਣਾ, ਗੀਤ ਗਾਉਣੇ, ਰਿਆਜ਼ ਕਰਨਾ, ਉਹਨੂੰ ਬੜਾ ਪਸੰਦ ਆ,
2: ਕਿਉਂਕਿ ਆਪਣੇ ਆਪ ਨਾਲ ਸਮਾਂ ਬਿਤਾ ਕੇ ਤਰੱਕੀ ਦੇ ਰਸਤੇ ਖੁੱਲਦੇ ਆ ਜੀ, ਹੈ ਨਾ, ਕੌਨਫੀਡੈਂਸ ਲੈਵਲ ਵੀ ਤਾਂ ਹੀ ਵੱਧਦਾ।
0: ਹਾਂਜੀ, ਤੇ ਮੇਰਾ ਕੁਐਸਚਨ ਇਹ ਹੈ ਕਿ ਸੱਜਣ ਜੀ ਸਿੰਗਿੰਗ ਤੋਂ ਇਲਾਵਾ ਕਿਹੜੇ ਸ਼ੌਂਕ ਰੱਖਦੇ ਨੇ? ਇਸ ਤੋਂ ਇਲਾਵਾ
1: ਸਿੰਗਿੰਗ ਤੋਂ ਇਲਾਵਾ ਸੱਚ ਪੁੱਛਾਂ ਮੈਨੂੰ ਕੋਈ ਸ਼ੌਂਕ ਨਹੀਂ ਹੈਗਾ। ਕਈਆਂ ਨੂੰ ਹੁੰਦਾ ਮੈਨੂੰ ਘੁੰਮਣਾ ਫਿਰਨਾ, ਹਾਂ ਘੁੰਮਣਾ ਫਿਰਨਾ ਬਹੁਤ ਪਸੰਦ ਆ, ਕਈਆਂ ਹੁੰਦਾ ਘੁੰਮਣਾ ਫਿਰਨਾ ਮੈਨੂੰ ਪਸੰਦ ਆ, ਬਟ ਮੈਂ ਕਿਹਾ ਕਿ ਮੈਨੂੰ ਇਕੱਲਾ ਗਾਉਣਾ ਬੜਾ ਪਸੰਦ ਆ, ਜੋ ਮੈਂ ਇਕੱਲਾ ਹੋਵਾਂ, ਹਾਰਮੋਨੀਅਮ ਹੋਵੇ, ਆਪਣੇ ਨਾਲ ਸਮਾਂ ਬਤੀਤ ਕਰਨਾ ਮੈਨੂੰ ਬਹੁਤ ਪਸੰਦ ਆ,
2: ਮਤਲਬ ਸਿੰਗਿੰਗ ਹੀ ਮੇਨ ਸ਼ੌਂਕ ਆ।
1: ਬਾਕੀ ਲੋਕਾਂ ਨੂੰ ਹੁੰਦੇ ਆ ਗੱਡੀਆਂ ਕਾਰਾਂ ਦੇ ਸ਼ੌਂਕ ਹੁੰਦੇ ਨੇ,
2: ਹਾਂਜੀ ਹਾਂਜੀ,
1: ਪਰ ਹਰ ਇੱਕ ਦੀ ਆਪਦੀ ਚੋਇਸ ਆ, ਮੇਰੀ ਕਿਤੇ ਨਾ ਕਿਤੇ ਇਹ ਨਹੀਂ ਹੈਗੀ ਗੱਡੀਆਂ ਕਾਰਾਂ ਘੁੰਮਣਾ ਚੀਜ਼ਾਂ, ਥੋੜ੍ਹਾ ਜਿਹਾ ਮੈਂ ਥੋੜ੍ਹਾ ਜਿਹਾ ਆਪਣੇ ਆਪ 'ਚ ਇਕੱਲਾ ਰਹਿ ਕੇ ਥੋੜ੍ਹਾ ਜਿਹਾ ਰਾਜ਼ੀ ਹਾਂ।
2: ਉਹੀ ਜਿੰਨਾ ਕੁ ਤੁਹਾਨੂੰ ਸੁਣਿਆ ਲੱਗ ਰਿਹਾ ਵੀ ਤੁਹਾਨੂੰ ਆਪਣੇ ਆਪ ਨਾਲ ਸਮਾਂ ਬਿਤਾਉਣਾ ਵੀ ਇੱਕ ਸ਼ੌਂਕ ਹੈ ਤੁਹਾਡਾ?
1: ਹਾਂ, ਮੈਂ ਆਪਣੇ ਆਪ ਨਾਲ ਥੋੜ੍ਹਾ ਜਿਹਾ ਸਮਾਂ ਬਿਤਾ ਕੇ ਜਾਣਾ।
2: ਹਾਂਜੀ ਹਾਂਜੀ,
0: ਨੀਲਾਸ਼ਵਰੀ ਜੀ, ਕਿਉਂ ਨਾ ਹੁਣ ਆਪਾਂ ਐਂਡ ਦੇ ਵਿੱਚ ਰੈਪਿਡ ਫਾਇਰ ਜਿਹੜਾ ਹੈਗਾ ਉਹ
1: ਇਮਤਿਹਾਨ ਲਿਆ ਜਾਵੇ ਤੁਹਾਡਾ?
0: ਹਾਂਜੀ
2: ਹਾਂਜੀ, ਸੱਜਣ ਜੀ ਤਿਆਰ ਹੋ ਤੁਸੀਂ ਇਮਤਿਹਾਨ ਲਈ?
1: ਸਹੀ ਹੈ।
2: ਦੇਖੀਏ ਤੁਸੀਂ ਕਿੰਨਾ ਕੁ ਤਿਆਰ ਹੋ ਕੇ ਆਏ ਹੋ ਰੇਡੀਓ ਆਈਡਲੈਂਡ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ, ਤੁਹਾਨੂੰ ਰੇਡੀਓ ਆਈਡਲੈਂਡ ਨਾਲ ਜੁੜ ਕੇ ਕਿਹੋ ਜਿਹਾ ਲੱਗਿਆ?
1: ਵਧੀਆ ਲੱਗਿਆ, ਬਹੁਤ ਵਧੀਆ ਲੱਗਿਆ, ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਬਹੁਤ ਸੋਹਣੇ ਸਵਾਲ ਕਰੇ।
2: ਚਲੋ ਬਹੁਤ ਵਧੀਆ ਜੀ, ਚਲੋ ਹੁਣ ਆਪਾਂ ਲਈਏ ਤੁਹਾਡੀ ਪ੍ਰੀਖਿਆ। ਚਾਹ ਜਾਂ ਕੌਫੀ?
1: ਮੈਂ ਕਾਫੀ
2: ਸਵੇਰੇ ਜਲਦੀ ਉੱਠਣਾ ਜਾਂ ਦੇਰ ਰਾਤ ਤੱਕ ਜਾਗਣਾ
1: ਸਵੇਰੇ ਜਲਦੀ ਉੱਠਣਾ
2: ਮਨਪਸੰਦ ਪੰਜਾਬੀ ਖਾਣਾ
1: ਸਿੰਪਲ ਦਾਲ ਰੋਟੀ ਘਰ ਦੀ
2: ਦਾਲ ਰੋਟੀ ਅਤੇ ਮਨਪਸੰਦ ਸ਼ਹਿਰ ਜਿੱਥੇ ਗਾਣਾ ਸਭ ਤੋਂ ਵਧੀਆ ਲੱਗਦਾ
1: ਇਹ ਤਾਂ ਜ਼ਿਆਦਾ ਕਿਉਂਕਿ ਮਨਪਸੰਦ ਸ਼ਹਿਰ ਪੰਜਾਬ ਜਿਵੇਂ ਆਪਣੇ ਪਿੰਡ ਨੂੰ ਪਿੰਡ ਮੈਨੂੰ ਬਹੁਤ ਪਸੰਦ ਆ ਆਪਣਾ ਪਿੰਡ ਰਹਿਣਾ ਬਹੁਤ ਪਸੰਦ ਆ
2: ਅਤੇ ਬਾਕੀ
1: ਹਾਂ ਭਗਤਾ ਭਾਈ ਕਾ ਅਤੇ ਬਾਕੀ ਹੁਣ ਕਾਫੀ ਸਮੇਂ ਤੋਂ ਮੈਂ 7-8 ਸਾਲ ਤੋਂ ਮੋਹਾਲੀ ਰਹਿ ਰਿਹਾ ਤਾਂ ਮੈਨੂੰ ਉੱਥੇ ਰਹਿਣਾ ਪਸੰਦ ਆ
2: ਇੱਕ ਇਹੋ ਜਿਹਾ ਗਾਇਕ ਜਿਹੜਾ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ
1: ਮੈਂ ਸਾਰੀ ਪੰਜਾਬੀ ਇੰਡਸਟਰੀ ਦੇ ਕਾਫੀ ਗੁਰਦਾਸ ਮਾਨ ਸਾਹਿਬ ਸਤਿੰਦਰ ਸਰਤਾਜ ਮੈਂ ਸਾਰੇ ਆਰਟਿਸਟਾਂ ਨੂੰ ਚੰਗੀ ਤਰ੍ਹਾਂ ਸੁਣਦਾ ਨਵੇਂ ਆਰਟਿਸਟਾਂ ਨੂੰ ਵੀ ਬਹੁਤ ਸੁਣਦਾ ਜਿਹੜੇ ਨਵੇਂ ਸਾਊਂਡ ਲੈ ਕੇ ਆਉਂਦੇ ਨੇ ਪੰਜਾਬੀ ਨੂੰ ਬਹੁਤ ਉੱਪਰ ਤੱਕ ਲੈ ਕੇ ਗਏ ਨੇ ਉਹਨਾਂ ਨੂੰ ਵੀ ਮੈਂ ਸੁਣਦਾ ਸੁਣਦਾ ਮੈਂ ਸਾਰਾ ਸਾਰੇ ਨੇ
2: ਅਤੇ ਮਨਪਸੰਦ ਛੁੱਟੀਆਂ ਬਿਤਾਉਣ ਦੀ ਥਾਂ
1: ਮਨਪਸੰਦ ਛੁੱਟੀਆਂ ਬਿਤਾਉਣ ਦੀ ਜਗ੍ਹਾ ਨਿਊਜ਼ੀਲੈਂਡ ਯੂਰਪ ਕੰਟਰੀਆਂ ਬਹੁਤ ਵਧੀਆ ਨੇ ਤੇ ਉੱਥੇ ਜਿੱਥੇ ਗਿਆ ਬੰਦਾ ਮੈਂ ਉਹ ਮੈਨੂੰ ਵਧੀਆ ਲੱਗਦਾ ਕਿ ਮੈਂ ਕਦੇ ਕਦੇ ਸੋਚਦਾ ਵੀ ਹੁੰਦਾ ਫੈਮਿਲੀ ਲਈ ਵੀ ਕਿ ਕਿਤੇ ਨਾ ਕਿਤੇ ਜਦੋਂ ਬੰਦੇ ਕੋਲ ਹਾਂ ਉੱਥੇ ਬੰਦਾ
2: ਹਾਂ ਤੁਸੀਂ ਪਹਿਲਾਂ ਇੰਟਰਵਿਊ ਦੌਰਾਨ ਵੀ ਦੱਸਿਆ ਵੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੁਹਾਨੂੰ ਬਹੁਤ
1: ਪਸੰਦ ਹੈ ਮੈਨੂੰ ਬਹੁਤ ਪਸੰਦ ਹੈ
2: ਹਾਂਜੀ ਹਾਂਜੀ ਤੇ ਇੱਕ ਇਹੋ ਜਿਹਾ ਗੀਤ ਜਿਹੜਾ ਤੁਸੀਂ ਸੋਚਦੇ ਹੋ ਕਾਸ਼ ਇਹ ਮੈਂ ਗਾਇਆ ਹੁੰਦਾ
1: ਨਹੀਂ ਤਾਂ ਕਿਉਂਕਿ ਇਹ ਤਾਂ ਵੱਡੇ ਗੀਤ ਨੇ ਸੋਹਣੇ ਗੀਤ ਨੇ ਸਾਰੇ ਗੀਤ ਕਿਤੇ ਨਾ ਕਿਤੇ ਬੰਦੇ ਨੂੰ ਸਾਰੇ ਗੀਤ ਲੱਗਦੇ ਰਾਹ ਗੀਤ ਸ਼ਾਇਦ ਮੈਂ ਗਾਇਆ ਹੁੰਦਾ ਬਟ ਉਹ ਤਾਂ ਹਾਂ ਕਿ ਜਿਹਦੇ ਭਾਗ ਹੁੰਦੇ ਨੇ ਉਹੀ ਗਾਉਂਦਾ ਕੁਛ ਗੀਤ ਮੇਰੇ ਕੋਲੋਂ ਇੰਡਸਟਰੀ 'ਚ ਮੇਰੇ ਕੋਲ ਆਏ ਸੀਗੇ ਅਤੇ ਉਹ ਮੇਰੇ ਹੋਰ ਆਰਟਿਸਟਾਂ ਨੇ ਗਾਏ ਆ ਅਤੇ ਉਹ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਕਿ ਯਾਰ ਇਹ ਚੀਜ਼ਾਂ ਮੈਨੂੰ ਗਾ ਲੈਣੀ ਚਾਹੀਦੀਆਂ ਜੋ ਮੇਰੇ ਕੋਲ ਸੀਗੇ ਪਹਿਲਾਂ ਆਲਰੇਡੀ ਪਏ ਰਹੇ ਆ ਅਤੇ ਉਹ ਚੀਜ਼ ਮੈਂ ਕਿਤੇ ਨਾ ਕਿਤੇ ਜ਼ਰੂਰ ਮਿਸ ਕਰਦਾ ਹੁੰਦਾ ਹਾਂ
2: ਚਲੋ ਇਹਨਾਂ ਚੀਜ਼ਾਂ ਤੋਂ ਵੀ ਅੱਗੇ ਬੰਦਾ ਸਿੱਖਦਾ ਵੀ ਜੇ ਦੁਬਾਰਾ ਕੁਛ ਇੱਦਾਂ ਦਾ ਆਇਆ ਤਾਂ ਨਾ ਮਿਸ ਕਰਾਂ ਹਨਾ ਉਸ
1: ਨੂੰ ਬਟ ਆਏ ਆ ਕਿ ਤੁਹਾਨੂੰ ਉਹ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਮੈਂ ਕਿਹੜੀ ਚੀਜ਼ ਮਿਸ ਕਰਨੀ ਕਿਹੜੀ ਚੀਜ਼ ਨਹੀਂ ਮੈਂ ਉਹਦੇ ਨਾਲੋਂ ਇਹ ਜ਼ਰੂਰੀ ਆ ਕਿ ਤੁਸੀਂ ਇਹ ਸਿੱਖੋ ਕਿ ਸਿਲੈਕਸ਼ਨ
2: ਬਿਲਕੁਲ ਬਹੁਤ ਜ਼ਰੂਰੀ ਹੈ ਹਾਂਜੀ ਅਤੇ ਜੇ ਤੁਹਾਨੂੰ ਕਿਸੇ ਵੀ ਕਲਾਕਾਰ ਨਾਲ ਡੁਐਟ ਗਾਉਣ ਦਾ ਮੌਕਾ ਮਿਲੇ ਤਾਂ ਉਹ ਕੌਣ ਹੋਵੇਗਾ ਕਿਹਦੇ ਨਾਲ ਗਾਣਾ ਚਾਹੋਗੇ
1: ਡੁਇਟ ਮੈਂ ਮੰਨਤ ਨੂਰ ਨਾਲ ਕਾਫੀ ਡੁਇਟ ਕੀਤੇ ਆ ਕਿ ਉਹਦੀ ਵੋਕਲ ਵੀ ਮੈਨੂੰ ਬਹੁਤ ਪਸੰਦ ਆ ਅਤੇ ਸਾਡੀ ਕਿਤੇ ਨਾ ਕਿਤੇ ਕੌਂਬੋ ਵੀ ਬਹੁਤ ਵਧੀਆ ਬਣਦਾ ਵੋਕਲ ਦਾ ਕਿਉਂਕਿ ਉਹਨਾਂ ਦੀ ਵੋਕਲ 'ਚ ਬਹੁਤ ਜ਼ਿਆਦਾ ਮਿਠਾਸ ਆ ਅਤੇ ਉਹ ਸਾਡੀ ਲੋਕਾਂ ਨੇ ਬਹੁਤ ਪਸੰਦ ਵੀ ਕੀਤੇ ਆ ਅਤੇ ਮੈਂ ਹੋਰ ਵੀ ਉਹਨਾਂ ਨਾਲ ਗੀਤ ਹੁਣ ਸਾਡੇ ਨਵਾਂ ਗੀਤ ਵੀ ਆ ਰਿਹਾ ਉਹਨਾਂ ਨਾਲ ਹੀ ਆ ਰਿਹਾ ਅਤੇ ਹੋਰ ਵੀ ਅੱਗੇ ਵੀ ਮੈਂ ਚਾਹੁੰਦਾ ਕਿ ਅਸੀਂ ਕਰਦੇ ਰਹੀਏ ਗੀਤ
2: ਕਰਦੇ ਰਹੀਏ ਵਧੀਆ ਹਨ ਉਹਨਾਂ ਨਾਲ ਵਧੀਆ ਲੱਗਦਾ ਬਹੁਤ ਵਧੀਆ ਗੱਲ ਹੈ ਜੀ ਅਤੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਸ਼ਬਦ ਵਿੱਚ ਆਪਣਾ ਪਿਆਰ ਤੁਸੀਂ ਕਿਵੇਂ ਬਿਆਨ ਕਰੋਗੇ ਇਹ ਤਾਂ ਬੜਾ ਵੱਡੀ ਟੈਸਟਿੰਗ ਹੋ ਗਈ
1: ਤੁਸੀਂ ਸ਼ੁਕਰ ਕਰੋ ਮੇਰੇ ਕੋਲ ਤੁਸੀਂ ਸਮਾਂ ਨਹੀਂ ਦਿੱਤਾ ਬਈ 1-2-3 ਸਕਿੰਟ ਨਹੀਂ ਦੱਸੇ ਬਈ ਹੁਣ ਜਵਾਬ ਦੇਣੇ ਦੇਣਾ ਇਹ ਰੈਪਿਡ ਫਾਇਰ ਹੁੰਦਾ ਬਈ ਇੰਨੇ ਸਕਿੰਟ 'ਚ ਜਵਾਬ ਹੀ ਦੇਣਾ
2: ਅਸੀਂ ਜ਼ਿਆਦਾ ਪਰੇਸ਼ਾਨ ਨਾ ਕੀਤਾ ਕਿਉਂਕਿ ਕੱਲ ਸ਼ੋਅ ਹੈ ਤੁਹਾਡਾ ਅਸੀਂ ਥੋੜੀ એનર્ਜੀ ਉਹਦੇ ਲਈ ਉਹ ਯਾਰ
1: ਹੁਣੇ ਪ੍ਰੈਸ਼ਰ ਪਾ ਰਹੀ ਹੈ ਉਹਨਾਂ ਦੇ
2: ਹਾਂਜੀ
1: ਕੀ ਸਵਾਲ ਕਰਦਾ ਸੀਗਾ
2: ਆਪਣੇ ਪ੍ਰਸ਼ੰਸਕਾਂ ਲਈ ਇੱਕ ਸ਼ਬਦ ਵਿੱਚ ਆਪਣਾ ਪਿਆਰ ਤੁਸੀਂ ਕਿਵੇਂ ਬਿਆਨ ਕਰੋਗੇ
1: ਕਿਉਂਕਿ ਜੋ ਗੀਤਾਂ ਨੂੰ ਉਹਨਾਂ ਨੇ ਜੋ ਮੇਰੇ ਕਿਰਦਾਰ ਨੂੰ ਉਹਨਾਂ ਨੇ ਐਪਰੀਸ਼ੀਏਟ ਕੀਤਾ ਤਾਂ ਹਮੇਸ਼ਾ ਮੁਹੱਬਤ ਮੈਂ ਹਮੇਸ਼ਾ ਉਹਨਾਂ ਦੀ ਪ੍ਰਸ਼ੰਸਾ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਉਹਨਾਂ ਨੇ ਕਿਹਾ ਕਿ ਤੂੰ ਗਾ ਅਤੇ ਤੂੰ ਅਸੀਂ ਤੇਰੇ ਗੀਤਾਂ ਨੂੰ ਪਸੰਦ ਕਰਦੇ ਹਾਂ ਅਸੀਂ ਤੇਰੀ ਵੋਕਲ ਨੂੰ ਪਸੰਦ ਕਰਦੇ ਹਾਂ ਤੇਰੇ ਅੰਦਾਜ਼ ਨੂੰ ਪਸੰਦ ਕਰਦੇ ਹਾਂ ਤਾਂ ਮੈਂ ਹਮੇਸ਼ਾ ਉਹਨਾਂ ਦਾ ਰਿਣੀ ਰਹੂੰਗਾ
2: ਦੂਜੇ ਸ਼ਬਦਾਂ 'ਚ ਵੀ ਉਹਨਾਂ ਦੀ ਮੁਹੱਬਤ ਤੁਹਾਡੀ ਤਾਕਤ ਹੈ
1: ਯਾ ਕਿਉਂਕਿ ਕਲਾਕਾਰ ਲੋਕਾਂ ਦਾ ਹੀ ਹੁੰਦਾ
2: ਬਿਲਕੁਲ
1: ਤੇ ਉਹ ਤਾਂ ਅਸੀਂ ਜਿੰਨੇ ਮਰਜ਼ੀ ਗੀਤ ਵਾਜੇ ਤੇ ਜਿੰਨੀ ਮਰਜ਼ੀ ਸੁਰਾਂ ਲਾਈ ਜਾਈਏ
2: ਹਾਂਜੀ ਰੈਪਿਡ ਫਾਇਰ ਰਾਊਂਡ ਦੇ ਐਂਡ ਵਿੱਚ ਆਪਾਂ ਸ਼ਰੋਤਿਆਂ ਲਈ ਸੰਦੇਸ਼ ਪੁੱਛਦੇ ਹਾਂ ਤੁਹਾਡੇ ਤੋਂ ਕੀ ਸੰਦੇਸ਼ ਹੈ
1: ਸੰਦੇਸ਼ ਇਹੀ ਹੈ ਕਿ ਕੱਲ ਨੂੰ ਸਾਡੇ ਜੋ ਵੀ ਸ਼ੋਅ ਨੂੰ ਸੁਣ ਰਹੇ ਨੇ ਕੱਲ ਨੂੰ ਸ਼ੋਅ ਤੇ ਜ਼ਰੂਰ ਪਹੁੰਚੋ ਦਾ ਪਾਮ ਫੈਸ਼ ਸ਼ੋਅ ਹੋ ਰਿਹਾ ਸ਼ਾਮ ਨੂੰ 6 ਵਜੇ ਮੇਲਾ ਪੰਜਾਬਣਾ ਦਾ ਅਤੇ ਸਾਰੇ ਜਾਣੇ ਪਹੁੰਚੋ ਜ਼ਰੂਰ ਜਿਨ੍ਹਾਂ ਕਰਕੇ ਅੱਜ ਮੈਂ ਆਇਆਂਗਾ ਅਤੇ ਜਗਜੀਤ ਭਾਅ ਜੀ ਹੋਣਾਂ ਦਾ ਧੰਨਵਾਦ ਜਿਨ੍ਹਾਂ ਕਰਕੇ ਸਾਰਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲੂਗਾ ਅਤੇ ਬਾਕੀ ਜਗਜੀਤ ਭਾਅ ਜੀ ਦੱਸਣਗੇ ਕਿੱਥੇ ਪ੍ਰੋਗਰਾਮ ਹੋ ਰਿਹਾ ਕਿੰਨੇ ਵਜੇ ਸਾਰਾ ਕੁਛ
2: ਹਾਂਜੀ ਥੋੜ੍ਹਾ ਜਿਹਾ ਕੱਲ੍ਹ ਦੇ ਸ਼ੋਅ ਬਾਰੇ ਥੋੜ੍ਹਾ ਜਿਹਾ ਹੋਰ ਦੱਸ ਦਿਓ ਤਾਂ ਕਿ ਸਾਰੇ ਸਰੋਤਿਆਂ ਨੂੰ ਕਿਉਂਕਿ ਹੁਮਾ ਕੇ ਲੋਕ ਪਹੁੰਚਣਗੇ ਸੱਭਿਆਚਾਰ ਨਾਲ ਜੁੜਿਆ ਹੋਇਆ ਆਪਣਾ ਐਡਲਾਈਟ ਬਹੁਤ ਵਧੀਆ ਲੱਗਦਾ ਅਤੇ ਥੋੜ੍ਹਾ ਜਿਹਾ ਤੁਸੀਂ ਹੋਰ ਦੱਸ ਦੋਗੇ ਤਾਂ ਹੋਰ ਲੋਕ ਪਹੁੰਚ ਸਕਦੇ ਨੇ ਉੱਥੇ
3: ਹਾਂਜੀ ਇਹੋ ਬੇਨਤੀ ਹੈ ਜੀ ਕੱਲ੍ਹ ਸ਼ਾਮ 6 ਵਜੇ ਪਲੀਜ਼ ਲੇਟ ਨਾ ਆਓ ਕਿਉਂਕਿ ਸਿਆਲਾਂ ਦਾ ਦਿਨ ਆ ਤੇ ਵੀਰੇ ਨੇ ਬਹੁਤ ਨਵੇਂ ਨਵੇਂ ਗਾਣੇ ਤਿਆਰ ਕੀਤੇ ਸਪੈਸ਼ਲ ਐਡੀਲੇਡ ਲਈ ਕੁੜੀਆਂ ਲਈ ਸਪੈਸ਼ਲ ਇਹਨਾਂ ਨੇ ਗਾਣੇ ਵੀ ਕੁਝ ਤਿਆਰ ਕੀਤੇ ਆ ਕੱਲ ਤੋਂ ਨਵੇਂ ਪੁਰਾਣੇ ਗਾਣੇ ਸਾਰੇ ਵੀਰੇ ਲਈ ਸੁਣਾਉਣਗੇ ਤੇ ਸਾਰੇ ਜਾਣੀਆਂ ਤੁਸੀਂ ਜ਼ਰੂਰ ਆਓ ਤੁਸੀਂ ਦੋਵੇਂ ਜਾਣੀ ਓਬਵੀਅਸਲੀ ਆਏ ਰਹੀਆਂ ਜੀ ਮੈਂ ਫੇਰ ਦੁਬਾਰਾ ਰਿਪੀਟ ਕਰ ਦਿੰਦਾ ਕਿ ਸਿਕਿਉਰਿਟੀ ਦਾ ਪ੍ਰਬੰਧ ਪ੍ਰੋਪਰ ਕੀਤਾ ਗਿਆ ਹੈ ਸਕੈਨਿੰਗ ਵਗੈਰਾ ਸਾਰਾ ਕੁਝ ਟਿਕਟਾਂ ਦਾ ਪ੍ਰੋਪਰ ਕੀਤਾ ਗਿਆ ਹੈ, ਜਿੱਦਾਂ ਕਿ ਆਪਾਂ 5ਵੇਂ ਸਾਲ ਇਹ ਕਰਾ ਰਹੇ ਹਾਂ। ਤੇ ਸੱਜਣ ਅਦੀਪ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ। ਕੋਈ ਵੀ ਜਦੋਂ ਸ਼ੋਅ ਸਕਸੈਸਫੁਲ ਹੁੰਦਾ ਨਾ, ਉਹ ਮੀਟ ਐਂਡ ਗ੍ਰੀਟ ਤੋਂ ਪਤਾ ਲੱਗ ਜਾਂਦਾ ਕਿ ਆਰਟਿਸਟ ਦੀ ਸ਼ਹਿਰ 'ਚ ਵਾਈਬ ਕਿੱਦਾਂ ਦੀ ਬਣ ਗਈ ਆ। ਕੱਲ੍ਹ ਤੁਸੀਂ ਵੇਖੀ ਹੋਣੀ ਸੋਸ਼ਲ ਮੀਡੀਆ 'ਤੇ ਕਿੰਨੀ ਸ਼ੇਅਰਿੰਗ ਰੌਲਾ, ਮੈਨੂੰ ਨਾਲ ਹੁਣ ਵੀ ਫੋਨ ਮੈਸੇਜ ਟਿਕਟਸ ਦੇ ਆ ਰਹੇ ਨਾ, ਤੋ ਸੋ ਵਾਈਬ ਬਹੁਤ ਬਣੀ ਪਈ ਆ। ਸਾਰਿਆਂ ਧੰਨਵਾਦ। ਅਤੇ ਇਹ ਐਜ਼ ਏ ਟੀਮ ਵਰਕ ਆਪਾਂ 5ਵਾਂ ਮੇਲਾ ਪੰਜਾਬਣਾਂ ਦਾ ਜਿੱਦਾਂ ਪਿਛਲੇ 4 ਹੋਏ, ਇਹ ਤੋਂ ਵੀ ਵੱਡਾ ਸਕਸੈਸਫੁਲ ਕਰਨ ਦੀ ਕੱਲ੍ਹ ਕੋਸ਼ਿਸ਼ ਕਰਾਂਗੇ ਜੀ। ਅਤੇ ਬਸ ਤੁਸੀਂ ਸਾਰੇ ਜਣੇ ਆ ਜਾਇਓ ਜੀ ਕੱਲ੍ਹ।
2: ਕੋਈ ਡਰੈਸ ਕੋਡ ਹੈਗਾ ਜੀ? ਤੁਸੀਂ ਕੋਈ ਡਰੈਸ ਕੋਡ ਰੱਖਿਆ ਹੋਵੇ ਜੀ, ਸਾਡੇ ਸ਼ਰੋਤਾ ਜਿਹੜੇ ਸੁਣ ਰਹੇ ਉਹਨਾਂ ਨੂੰ ਪਤਾ ਲੱਗੇ ਵੀ ਕੀ ਪਾ ਕੇ ਆਉਣ ਉਹ ਉੱਥੇ?
3: ਨਹੀਂ, ਇੱਦਾਂ ਡਰੈਸ ਕੋਡ ਤੇ ਕੋਈ ਨਹੀਂ, ਪਰ ਜਿੱਦਾਂ ਮੇਲਾ ਪੰਜਾਬਣਾ ਦਾ ਆ, ਬਸ ਪੰਜਾਬੀ
0: ਪੰਜਾਬੀ ਸੂਟ ਹੀ।
3: ਹਾਂਜੀ, ਪੰਜਾਬੀ ਸੂਟ ਵਗੈਰਾ ਤੁਸੀਂ।
2: ਹਾਂਜੀ, ਇੱਕ ਵਾਰ ਤੁਸੀਂ ਉਹ ਵੀ ਦੱਸ ਦਿਓ, ਉਹ ਵੀ ਕਿੱਥੇ, ਦੁਬਾਰਾ ਦੱਸ ਦਿਓ ਐਡਰੈਸ, ਤੇ ਜੇ ਕੋਈ ਫਲਾਇਰ ਵਗੈਰਾ ਐਕਸੈਸ ਕਰਨਾ ਹੈ ਕਿੱਥੇ ਮਿਲੂਗਾ ਮਤਲਬ?
3: ਹਾਂਜੀ, ਦਪਾਮ, ਦਪਾਮ ਵੈਨਿਊ ਆ, ਸਾਰਿਆਂ ਨੂੰ ਪਤਾ ਹੀ ਫੇਮਸ ਹੀ ਆ, ਮੋਡਬਰੀ ਨੌਰਥ ਵਿੱਚ।
2: ਹਾਂਜੀ,
3: ਤੇ ਉੱਥੇ ਹੀ

0: ਰਲ ਮਿਲ ਕੇ,
1: ਬਿਲਕੁਲ
0: ਕੱਲ ਤੁਸੀਂ ਸਾਰੇ ਜਣੇ ਆਇਓ, ਆਪਾਂ ਸਾਰੇ
1: ਕਾਮਯਾਬ
0: ਜਣੇ
1: ਕਰਾਂਗੇ। ਹਾਂਜੀ
0: ਕਾਮਯਾਬ ਕੱਲ ਕਰਾਂਗੇ। ਬਸ ਸਾਲ
1: ਹਾਂਜੀ
0: ਦੇ ਦਿਨ ਲੇਟ ਆਇਓ, ਕਿਉਂਕਿ ਇੱਕ ਨਾਲੇ ਹੋਰ ਮੇਰੀ ਬੇਨਤੀ ਆ ਜਿਹੜੇ ਸਾਰੇ ਸੁਣ ਰਹੇ ਆ, ਕੱਲ ਫਿਰ ਸਾਨੂੰ ਲੋਕੀ ਮੈਸੇਜ ਬਹੁਤ ਤੰਗ ਕਰਦੇ ਕਿ ਟਿਕਟ ਦੇ ਦਿਓ, ਬਹੁਤ ਖਾਸ ਖਾਸ ਬੰਦਿਆਂ ਦੇ ਕਿਸੇ ਵੇਲੇ ਫੋਨ ਆ ਜਾਂਦੇ ਆ
1: ਹਾਂਜੀ ਐਟ ਅ ਟਾਈਮ
0: ਐਟ ਅ ਟਾਈਮ ਕਿ ਸਾਨੂੰ ਦਿਓ, ਤੇ ਸਾਡੇ ਕੋਲ ਪਲੀਜ਼ ਅੱਜ ਹੀ ਆ, ਤੁਸੀਂ ਅੱਜ ਹੀ ਸਾਨੂੰ ਫੋਨ ਜਾਂ ਮੈਸੇਜ ਮੈਨੂੰ ਜਾਂ ਤੁਸੀਂ ਮੇਰੇ ਵੀਰ ਅਭੀ ਨੂੰ ਤੁਸੀਂ ਕਾਲ, ਸਾਡੇ ਨੰਬਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਤੁਸੀਂ ਕਰਕੇ ਤੇ +2 ਬੋਆਏ ਇੰਟਰਟੇਨਮੈਂਟ ਦੇ ਇੰਸਟਾਗ੍ਰਾਮ ਜਾਂ ਫੇਸਬੁੱਕ ਪੇਜ ਤੇ ਤੁਸੀਂ ਮੈਸੇਜ ਭੇਜ ਸਕਦੇ ਆ ਨੂੰ ਟਿਕਟਸ ਜਿਹਨਾਂ ਨੂੰ ਚਾਹੀਦੀਆਂ, ਜਿਨ੍ਹਾਂ ਜਿਨ੍ਹਾਂ ਜੇ ਨਹੀਂ ਲਈਆਂ। ਠੀਕ
1: ਤੁਹਾਨੂੰ
0: ਹੈ
1: ਵੀ ਡਾਇਰੈਕਟ ਕਾਲ ਕਰ ਲੈਂਦੇ ਹੁਣ ਸੱਜਣ ਜੀ ਲੋਗ, ਹੈ ਨਾ ਵੀ ਸਾਨੂੰ ਤੁਹਾਡਾ ਸ਼ੋਅ ਹੋ ਰਿਹਾ ਜੀ, ਟਿਕਟਾਂ ਭੇਜੋ ਸਾਨੂੰ।
2: ਨਹੀਂ ਥੋੜਾ ਜਿਹਾ ਮੇਰਾ ਪਰਸਨਲ ਨੰਬਰ ਲੋਕਾਂ ਕੋਲੇ, ਇਹਨਾਂ ਕੋਲੇ ਘੱਟ ਆ ਸੀ, ਥੋੜਾ ਸ਼ੇਅਰ ਘੱਟ ਕਰਦੇ ਆ, ਤੁਹਾਡੀ ਮੈਨੇਜਮੈਂਟ ਟੀਮ ਜਾਂ ਭਾਜੀ ਹੁਣ ਜਿੱਥੇ ਨੰਬਰ ਮੈਂ ਆਲਰੇਡੀ ਇਹਨਾਂ ਦੇ ਨੰਬਰ ਹੀ ਜ਼ਿਆਦਾ ਪਾਉਣਾ ਹੈ ਕਿ ਜਿਹੜੇ ਲੋਕ ਮੂਹਰੋਂ ਮੈਨੇਜ ਕਰ ਰਹੇ ਨੇ, ਕਿਉਂਕਿ ਮੈਥੋਂ ਖੁਦ ਤੋਂ ਇੰਨੀ ਚੀਜ਼ ਅਟੈਂਡ ਨਹੀਂ ਹੁੰਦੀ
1: ਹੈਗੀ। ਹੈਂਡਲ ਹੀ ਨਹੀਂ ਹੁੰਦੀਆਂ। ਹਾਂਜੀ ਬਿਲਕੁਲ। ਤੁਹਾਡੇ ਜਿਹੜੇ ਪ੍ਰੀਵੀਅਸਲੀ 4 ਇਵੈਂਟਸ ਹੋਏ ਨੇ ਪਿਛਲੇ ਸਾਲਾਂ 'ਚ, ਬਹੁਤ ਵਧੀਆ ਗਏ ਨੇ, ਹੋਪਫੁਲੀ ਜਿਹੜਾ ਅੱਜ ਜਿਹੜਾ ਕੱਲ ਸੋਰੀ ਹੋ ਰਿਹਾ ਉਹ ਵੀ ਬਹੁਤ ਵਧੀਆ ਜਾਏਗਾ।
0: ਹਾਂਜੀ ਮੈਂ
1: 700 ਪਲੱਸ ਤੱਕ,
0: ਹਾਂਜੀ
1: ਹਾਂਜੀ ਹਾਂਜੀ
0: ਹਾਂਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਜਿੱਦਾਂ ਕੋਈ ਵੀ ਚੀਜ਼ ਦਾ ਪਹਿਲਾ, ਪੰਜਵਾਂ, ਦਸਵਾਂ, ਪੰਦਰਵਾਂ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਕਿਸੇ ਵੀ ਜਰਨੀ ਦੇ ਪਾਰਟ ਵਿੱਚ। ਫਿਰ ਜਦੋਂ ਆਪਾਂ ਪੰਜਵਾਂ ਮੇਲਾ ਸੋਚਿਆ ਸੀ ਵੀ ਕਿਹੜੇ ਆਰਟਿਸਟ ਨੂੰ ਲਿਆ ਜਾਵੇ ਜਿਹਨੂੰ ਕੁੜੀਆਂ, ਸਾਰੇ ਲੋਕ ਮੁਹੱਬਤ ਪਿਆਰ ਪਰਿਵਾਰਕ ਹੋਵੇ, ਤੇ ਸੋ ਆਪਾਂ ਫਿਰ ਬੜੇ ਹੀ ਆਰਟਿਸਟਾਂ ਵਿੱਚੋਂ ਵੀਰਾਂ ਨੂੰ ਇਹਨਾਂ ਨੇ, ਚਲੋ ਸਾਨੂੰ ਸਮਝਿਆ ਇਹਨੇ ਯੋਗਾ ਕਿ ਐਡਲੇਟ ਸਾਡੇ ਕੌਣ, ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਫਿਰ ਕਰਨਾ ਚਾਹੁੰਦਾ। ਸਾਨੂੰ 2 ਦਿਨ ਤੋਂ ਇੰਨਾ ਮਜ਼ਾ ਆ ਰਿਹਾ ਇਹਨਾਂ ਨਾਲ, ਵੈਸੇ ਵੀ ਐਜ ਏ ਇਨਸਾਨ ਹੀ ਹੁੰਦਾ ਨਾ ਬੰਦਾ, ਇੱਕ ਆਰਟਿਸਟ ਹੁੰਦਾ, ਇੱਕ ਐਜ ਆਪਾਂ ਇਨਸਾਨ ਕਿਸੇ ਨੂੰ ਭਰਾ ਵਾਂਗੂ ਮਿਲਦੇ ਹਾਂ, ਤੇ ਬਹੁਤ ਮਜ਼ਾ ਇਹਨਾਂ ਨਾਲ ਆ ਰਿਹਾ।
1: ਉਹੀ ਤਾਂ ਦੇਖੋ ਆਪਾਂ ਪੰਜਾਬੀਆਂ, ਆਪਾਂ ਨੇ ਬੰਦਿਆਂ ਨੂੰ ਤਾਂ ਮਿਲ ਕੇ ਵੈਸੇ ਹੀ ਖੁਸ਼ ਹੋ ਜਾਂਦੇ ਆ, ਪਰ ਦੇਸ਼ 'ਚ ਆਪਾਂ ਉਹ ਬੈਠੇ ਹਾਂ ਜੀ, ਕੋਈ ਆਪਣਾ ਭਾਰਤ ਤੋਂ ਆਵੇ ਤਾਂ ਆਪਾਂ ਨੂੰ ਵੈਸੇ ਹੀ ਬਹੁਤ ਖੁਸ਼ੀ ਹੁੰਦੀ ਹੈ, ਤੇ ਫਿਰ ਇਹ ਤਾਂ ਐਡੇ ਵੱਡੇ ਕਲਾਕਾਰ ਨੇ।
0: ਬਿਲਕੁਲ, ਜਿੱਦਾਂ ਇਹ ਬਾਕੀ ਡਿਟੇਲ 'ਚ ਸਾਊਂਡ ਵਗੈਰਾ ਸਾਡੇ ਨਾਲ ਡਿਸਕਸ਼ਨ ਕਰ ਰਹੇ ਆ, ਸਾਨੂੰ ਪੁੱਛ ਰਹੇ ਵੀ ਕੱਲ੍ਹ ਕਿੰਨੇ ਵਜੇ, ਕੀ ਇੱਦਾਂ ਪਤਾ ਜਾਂਦਾ ਵੀ ਕਿੰਨੇ ਕੁ ਪੈਸ਼ਨੇਟ ਹੈ ਆਪਣੇ ਪ੍ਰੋਫੈਸ਼ਨ ਬਾਰੇ, ਕਿੰਨਾ ਕੁ ਇਹਨਾਂ ਨੂੰ ਸ਼ੌਂਕ ਆ। ਸੋ ਅਸੀਂ ਬਹੁਤ ਧੰਨਵਾਦੀ ਹਾਂ ਸੱਜਣ ਵੀਰੇ ਦੇ।
2: ਥੈਂਕ ਯੂ ਥੈਂਕ ਯੂ ਥੈਂਕ ਯੂ।
1: ਹਾਂਜੀ, ਐਂਡ ਦੇ ਵਿੱਚ ਮੈਂ ਹੁਣ ਇਹ ਕਹਿਣਾ ਚਾਹੁੰਦੀ ਕਿ ਤੁਹਾਡਾ ਆਉਣ ਦਾ ਸਟੂਡੀਓ ਦੇ ਵਿੱਚ ਬਹੁਤ ਬਹੁਤ ਥੈਂਕ ਯੂ।
2: ਥੈਂਕ ਯੂ।
1: ਸਾਡਾ ਹੁਣ ਟਾਈਮ ਜਿਹੜਾ ਖਤਮ ਹੋਣ ਜਾ ਰਿਹਾ ਸ਼ੋਅ ਦੇ ਵਾਸਤੇ, ਰਨਿੰਗ ਆਊਟ ਆਫ ਟਾਈਮ, ਅਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਆਉਣ ਵਾਸਤੇ, ਸਾਡੇ ਨਾਲ ਗੱਲਾਂ ਬਾਤਾਂ ਕਰਨ ਵਾਸਤੇ, ਅਤੇ ਬਹੁਤ ਹੀ ਵਧੀਆ ਲੱਗਿਆ ਸਾਨੂੰ ਤੁਹਾਡੀ ਜਿਹੜੀਆਂ ਗੱਲਾਂ ਸੁਣ ਕੇ, ਅਤੇ ਸਰੋਤਿਆਂ ਨੂੰ ਵੀ ਬਹੁਤ ਵਧੀਆ ਲੱਗਿਆ ਹੋਏਗਾ, ਅਤੇ ਅੱਗੇ ਤੋਂ ਜੇ ਸਾਨੂੰ ਮੌਕਾ ਮਿਲੇਗਾ ਤੁਹਾਨੂੰ ਫਿਰ ਆਪਾਂ ਸਟੂਡੀਓ ਦੇ ਵਿੱਚ ਬੁਲਾਵਾਂਗੇ, ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ। ਥੈਂਕ ਯੂ ਬਹੁਤ ਬਹੁਤ ਤੁਹਾਡਾ ਸਟੂਡੀਓ 'ਚ ਆਉਣ ਲਈ। ਐਂਡ ਦੇ ਵਿੱਚ ਆਪਾਂ ਤੁਹਾਡਾ ਹੀ ਇੱਕ ਗੀਤ ਪਲੇ ਕਰਦੇ ਹਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।
2: ਥੈਂਕ ਯੂ ਥੈਂਕ ਯੂ ਸੋ ਮਚ। ਥੈਂਕ ਯੂ।